ਪਵਿੱਤਰ ਕਰੀਏ ਤੇ ਮਿਲ ਕੇ ਇਹ ਤੁੱਕਾਂ ਗਾਵੀਏ, ਕਿਉਂਕਿ ਕਲਯੁਗ ਦਾ ਐਸਾ ਸਮਾਂ ਹੈ, ਮਨੁੱਖ ਦਾ ਮਨ ਹਰ ਵੇਲੇ ਹੀ ਡੋਲਦਾ ਰਹਿੰਦਾ, ਪ੍ਰਸੰਨਤਾ ਵਿੱਚ ਨਹੀਂ ਰਹਿੰਦਾ। ਤੇ ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਚੰਚਲ ਹੋ ਜਾਂਦਾ, ਡੁਲਾਏਮਾਨ ਹੋ ਜਾਂਦਾ। ਇੱਥੇ ਵੀ ਆ ਕੇ ਕਈ ਵਾਰੀ ਮਨੁੱਖ ਦਾ ਮਨ ਗੁਰੂ ਕੇ ਦਰਬਾਰ ਵੀ ਨਹੀਂ ਟਿਕਦਾ। ਲੇਕਿਨ ਮੇਰੇ ਪੰਚਮ ਪਾਤਸ਼ਾਹ ਜੀ ਆਖਦੇ ਨੇ, ਇਹ ਮੇਰੇ ਵਾਹਿਗੁਰੂ, ਮੈਂ ਗਰੀਬ ਹਾਂ, ਤੇਰਾ ਆਸਰਾ ਹੈ। ਸੰਸਾਰ ਵਿੱਚ ਜਦੋਂ ਵਿਚਰਦਾ ਇੰਜ ਲੱਗਦਾ ਜਿਵੇਂ ਮੈਂ ਡੁੱਬ ਰਿਹਾ ਹਾਂ, ਤੇ ਜਦੋਂ ਤੇਰੇ ਕੋਲ ਆਉਣਾ, ਤੇਰੇ ਦਰਸ਼ਨ ਕਰਨਾ, ਮੇਰੇ ਮਨ ਨੂੰ ਕੋਈ ਧੀਰਜ ਆ ਜਾਂਦੇ। ਤੇ ਦਰਸ਼ਨ ਦਾ ਮਤਲਬ ਇਹ ਹੈ ਕਿ ਪਾਤਸ਼ਾਹ ਦੀ ਬਾਣੀ ਹਿਰਦੇ ਵਿੱਚ ਵਸੇ, ਦਿਲਾਂ ਵਿੱਚ ਵਸੇ, ਤਾਂ ਹੀ ਦਰਸ਼ਨ ਦਾ। ਕਿਉਂਕਿ ਪਾਤਸ਼ਾਹ ਨੇ ਆਖਿਆ, ਸਤਿਗੁਰ ਨੂੰ ਸਭ ਕੋਲ ਵੇਖਦਾ ਜੇਤਾ ਜਗਤ ਸੰਸਾਰ, ਗੁਰ ਡਿੱਠੇ ਮੁਕਤ ਨਾ ਹੋਵੇ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸੇਗਾ ਨਹੀਂ, ਦਰਸ਼ਨਾਂ ਨਾਲ ਗੱਲ ਨਹੀਂ ਬਣਦੀ। ਸੋ ਆਓ, ਪਾਤਸ਼ਾਹ ਆਖਦੇ ਨੇ ਮੇਰੇ ਮਨ ਵਿੱਚ ਗੁਰੂ ਕੀ ਬਾਣੀ ਵਸੇ। ਤੇ ਗੁਰੂ ਅਰਜਨ ਦੇਵ ਜੀ ਆਖਦੇ, ਪਿਆਰ ਨਾਲ ਆਪਾਂ ਸਾਰੇ ਰਲ ਮਿਲ ਕੇ ਗੁਰਬਾਣੀ ਪੜ੍ਹੀਏ, ਕੋਈ ਰਸਨਾ ਖਾਲੀ ਨਾ ਰਹੇ।

ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂੜ ਨਹੀਂ ਪਾਇਓ ਇਨ ਭਿੰਨ ਸਭ।

ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸ਼ਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸ਼ਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਧਰੋ, ਉਨ੍ਹਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਾਧ ਸੰਗਤ ਸੁਣਾਉਂਦੇ ਹੁੰਦੇ ਸੀਗੇ। ਸ਼ਰਵਣ ਕਰਨਾ, ਧੰਨ ਗੁਰੂ ਰਾਮਦਾਸ। ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤਿਗੁਰ ਪੁਰਖ

0: ਅੰਮ੍ਰਿਤਸਰ ਸਤਿਗੁਰ ਸਤ ਵਕਤੀ ਜਿਤ ਨੱਤੇ ਕਉਆ ਹੰਸ ਹੋਵੇ
1: ਸਤਿਗੁਰ
0: ਅੰਮ੍ਰਿਤਸਰ ਦੀ ਅੰਮ੍ਰਿਤ ਗੁਰ ਅੰਮ੍ਰਿਤਸਰ ਨਵਲਾਇਆ ਸਭ ਲਾ

ਕਦਰ ਕਰੇ ਜੋ ਕਿਸ ਭਾਵੇ ਨਾਨਕਾ ਤਾਗੋ ਹੰਸ ਕਰੇ ਅੰਮ੍ਰਿਤਸਰ ਤਾਗੋ ਹੰਸ ਕਰੇ।

ਜਿਹਨੇ ਜਿਹਨੇ ਹਿਰਦੇ ਚ ਵਸਾਇਆ ਕੋਈ ਗਿਣਤੀ ਨਹੀਂ, ਕਿੰਨਿਆਂ ਨੂੰ ਦਰਗਾਹੀ ਦਾਤਾਂ ਮਿਲੀਆਂ। ਇਹ ਤੁਹਾਡੇ ਲਈ ਮਾਣ ਵਾਲੀ ਗੱਲ ਹੈ। ਬਾਕੀ ਔਕਾਤ ਜੋਤੀ ਦੇ ਕੇ ਜਾਣਦੇ ਰਹੇ। ਇੱਕ ਗੁਰੂ ਨਾਨਕ ਗਿਆ ਨਹੀਂ ਦਸਵੇਂ ਜਾਮੇ ਤੋਂ ਬਾਅਦ, ਉਸੇ ਤਰ੍ਹਾਂ ਗੁਰਗੱਦੀ ਦੀ ਬਖਸ਼ਿਸ਼, ਉਸੇ ਤਰ੍ਹਾਂ ਪ੍ਰਕਰਮਾ ਨਾਰੀਅਲ ਭੇਟਾ ਜੋਤ ਟਿਕਾਈਏ ਗਏ ਨੇ। ਸ਼ਬਦ ਰੂਪ ਵਿੱਚ ਧਰਤੀ ਤੇ ਟਿਕਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਬਦ ਰੂਪ ਵਿੱਚ। ਅੱਜ ਵੀ ਗੁਰੂ ਨਾਨਕ ਭਰ ਭਰ ਕੇ ਹੋਰ ਪਾਰ ਲੰਘਾ ਰਹੇ ਨੇ। ਗੁਰੂ ਨਾਨਕ ਗਿਆ ਉਹਦੀ ਜੋਤ ਹੈ, ਭਾਵਨਾ ਦੀ ਲੋੜ। ਦੂਜੀ ਵਿਸ਼ੇਸ਼ਤਾ ਹੀ ਆਪ ਜੀ ਨਾਲ ਸਾਂਝੀ ਹੋਈ ਸੀ, ਦੁਨੀਆਂ ਦੇ ਜਿੰਨੇ ਗ੍ਰੰਥ ਨੇ ਸਤਿਕਾਰ ਯੋਗ ਨੇ, ਪਰ ਉਹ ਰੱਬ ਦੀ ਗੱਲ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਹੀ ਗੁਰੂ ਪਿਆਰਿਓ ਇਹ ਰੱਬ ਨਾਲ ਗੱਲਾਂ ਕਰਾਉਂਦਾ ਹੈ। ਆਖੋ ਸਤਨਾਮ ਜ਼ਮੀਨ ਸਮਾਨ ਦਾ ਫਰਕ ਰਹੇ, ਰੱਬ ਦੀ ਗੱਲ ਕਰਨੀ ਕੁਝ ਹੋਰ, ਰੱਬ ਨਾਲ ਗੱਲ ਕਰਨੀ ਕੁਝ ਹੋਰ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਰੱਬ ਨਾਲ ਗੱਲਾਂ ਨੇ। ਸ਼ਬਦ ਲੱਗਾ ਹੋਵੇ ਮਿਲ ਮੇਰੇ ਪ੍ਰੀਤਮਾ ਜੀ, ਉਹ ਖੁਦ ਦਿਨ ਖੜੀ ਨੇ ਬਾਣੀ। ਅਭਿਆਸੀ ਬੰਦਾ ਬੈਠਾ ਹੋਵੇ, ਜੋੜਾਂ ਨਾਲ ਬੈਠਾ ਹੋਵੇ, ਉਸ ਵੇਲੇ ਰੱਬ ਨਾਲ ਗੱਲਾਂ ਕਰਦੇ ਮਹਾਰਾਜ ਮੈਨੂੰ ਵੀ ਮਿਲ ਰਹੇ। ਸ਼ਬਦ ਲੱਗਾ ਹੋਵੇ ਕਰਮਹੀਣ ਧਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ। ਗੱਲਾਂ ਹੁੰਦੀਆਂ ਨੇ, ਮੇਰੀ ਵਾਰੀ ਕਦੋਂ ਆਏ। ਬਾਣੀ ਰੱਬ ਨਾਲ ਗੱਲਾਂ ਕਰਦੇ ਰਵਿੰਦਰ ਨਾਥ ਟੈਗੋਰ ਬੰਗਾਲ ਦਾ ਉਹਦਾ ਸੀ ਇਹਦੇ ਕੋਲ ਉਸ ਵੇਲੇ ਜਿਹਦੇ ਨੇ ਦਰਬਾਰ ਸਾਹਿਬ ਆਇਆ ਦਰਸ਼ਨਾਂ ਨੂੰ। ਅਧਿਆਤਮਕ ਬੰਦਾ ਸੀ, ਹਿੰਦੂ ਸੀ, ਪਰ ਕੇਸ ਨਹੀਂ ਸੀ ਕਟਾਉਂਦਾ। ਜਦੋਂ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਜਿੱਥੇ ਹਰ ਵੇਲੇ ਅੰਮ੍ਰਿਤ ਵਰਸਦਾ, ਜਿਹੜਾ ਸਿੱਖ ਵੀ ਦਰਸ਼ਨ ਕਰਨ ਜਾਂਦਾ ਉਹਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ। ਵਾਕੇ ਜੋ ਤੂੰ ਕਿਹਾ ਜਿੱਥੇ ਸਦੇ ਥਾਮ, ਵਾਕੇ ਤੇ ਕੱਖਰ ਸੱਚੇ ਅੰਮ੍ਰਿਤ ਵਰਸਦਾ। ਰਵਿੰਦਰ ਨਾਥ ਟੈਗੋਰ ਸਾਧ ਸੰਗ ਜਦੋਂ ਅੰਦਰ ਬੈਠਾ ਨਾ, ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਦੇ ਸਾਹਮਣੇ ਵਾਲੇ ਬਣੇ, ਜਿਨ੍ਹਾਂ ਨੇ ਸਮਾਂ ਲਿਖਿਆ, ਉਸ ਵੇਲੇ ਸ਼ਬਦ ਲੱਗਾ ਸੀ ਮੇਰੇ ਪ੍ਰੀਤਮਾ ਹੁਣ ਜੀਵਾਂ ਨਾਮ ਤੇ ਆਏ। ਹੁਣ ਅੰਦਰ ਕੋਈ ਸਪੀਚ ਨਹੀਂ, ਕੋਈ ਕਥਾ ਨਹੀਂ, ਕੋਈ ਦੂਜੀ ਗੱਲ ਨਹੀਂ, ਅੰਮ੍ਰਿਤ ਵਰਸਦਾ ਹੈ ਵੀ ਅਧਿਆਤੀ ਅਧਿਆਤਮ ਬੰਦਾ ਸੀ। ਇਹੋ ਜਿਹਾ ਮਾਹੌਲ ਬਣਿਆ ਸੀ, ਨਿਰੋਲ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਤੇ ਰਵਿੰਦਰ ਨਾਥ ਟੈਗੋਰ ਦੇ ਅੰਦਰ ਸਾਰ ਸੰਗਤ ਸ਼ਬਦ ਚੱਲ ਗਿਆ। ਇੰਨਾ ਕੁ ਰਸ ਆਉਣਾ ਸ਼ੁਰੂ ਹੋ ਗਿਆ, ਸ਼ਬਦ ਚੱਲ ਪਏ। ਜਪਣ ਦੀ ਵੀ ਲੋੜ ਨਹੀਂ ਰਹਿੰਦੀ, ਜਾਪ ਆਪਣੇ ਆਪ ਨਹੀਂ ਜਾ ਰਿਹਾ। ਉਹ ਰਸ, ਉਹ ਰਸ ਉਧਰੋਂ ਪੰਕਤੀਆਂ ਚੱਲਣ ਡਈਆਂ। ਨਾਮ ਮਿਲੇ ਮੰਤਰ ਜੀ ਬਿਨਾਂ ਵੀ ਤਿਰ ਜੀ ਵਾਸਤੇ ਗੁਰਮੁਖ ਸੱਜਣ ਜੇ ਮਿਲੇ, ਮੈਂ ਦੱਸੇ ਪ੍ਰਭੂ ਤਾਂ ਹੁਣ ਕਿਸ ਵਿੱਚੋਂ ਚੌਂਕ ਨਹੀਂ ਹੈ। ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ, ਹੁਣ ਜੀਵਾਂ ਨਾਮ ਪਿਆ ਬਿਨ ਨਾਮੇ ਜੀਵਨ ਨਾਮ ਸੀ ਮੇਰੇ ਸਤਿਗੁਰੂ ਨਾਮ ਦੇ ਰਾਹ। ਕਹਿੰਦੇ ਅੰਦਰ ਇੰਨਾ ਰਸ, ਇੰਨਾ ਰਸ, ਇੱਕ ਸਥਾਨ ਦੀ ਕਿਰਪਾ, ਇੱਕ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ, ਇੱਕ ਨਿਰੋਲ ਅੰਦਰ ਕੀਰਤਨ ਦੀ ਕਿਰਪਾ, ਆਸਾ ਪਾਸਾ ਸਾਰਾ ਮਾਹੌਲ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਦੇਣ। ਕਹਿੰਦੇ ਵੱਡੇ ਬੰਦੇ ਨਾਲ ਚੇਲੇ ਵੀ ਆਏ ਹੁੰਦੇ ਨੇ, ਅਹਿਲਕਾਰ ਵੀ ਆਏ ਹੁੰਦੇ ਨੇ, ਥੋੜੇ ਮਿੰਟਾਂ ਬਾਅਦ ਇੰਨਾ ਕੁ ਰਸ ਜਦੋਂ ਆਇਆ ਤੇ ਆਪਣੇ ਅਹਿਲਕਾਰ ਨੂੰ ਪੁੱਛਦਾ ਮੇਰੇ ਰੂਟ ਚ ਕਿੰਨਾ ਸਮਾਂ ਲਿਖਿਆ ਇੱਥੇ ਬੈਠਣ ਦਾ। ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਵੱਡੇ ਬੰਦਿਆਂ ਦਾ ਐਸਾ ਰੂਟ ਬਣਿਆ ਹੁੰਦਾ ਵੀ ਤੁਸੀਂ 15 ਮਿੰਟ ਕੀਰਤਨ ਸੁਣਨਾ, ਅੰਦਰ ਬਹਿਣਾ, ਇੰਨਾ ਚਿਰ ਜਲਿਆਂ ਵਾਲੇ ਬਾਗ ਜਾਣਾ, ਇੰਨਾ ਚਿਰ ਫਲਾਣੀ ਜਗ੍ਹਾ ਜਾਣਾ, ਹੋਰ ਵੀ ਕਈ ਜਗ੍ਹਾ ਅੰਮ੍ਰਿਤਸਰ
ਆਪਣੇ ਅਹਿਲਕਾਰ ਨੂੰ ਪੁੱਛਦਾ ਜੀ ਅੰਦਰ ਕਿੰਨਾ ਟਾਈਮ ਲਿਖਿਆ ਮੇਰੇ ਬੈਠਣ ਦਾ, ਤੇ ਦੂਜੀ ਵਿਸ਼ੇਸ਼ਤਾ ਹੀ ਕਰ ਰਹੇ ਹਾਂ ਗੱਲ, ਰੱਬ ਨਾਲ ਗੱਲਾਂ, ਰੱਬ ਦੀ ਗੱਲ ਨਹੀਂ ਉਹ ਵੀ ਰੱਬ ਨਾਲ ਗੱਲਾਂ। ਉਹਨੇ ਆਖਿਆ ਜੀ 15 ਮਿੰਟ ਲਿਖੇ ਨੇ, 8 ਮਿੰਟ ਬੀਤ ਗਏ ਨੇ, 7 ਰਹਿ ਗਏ। ਜਿਵੇਂ ਅੰਦਰ ਹੋ ਨਿਕਲਦੀ ਨਾ, ਬਸ 7 ਮਿੰਟ ਰਹਿ ਗਏ, ਭੁੱਖ ਲੱਗਦੀ ਬਸ 7 ਮਿੰਟ ਰਹਿ ਗਏ ਅੰਦਰ। ਅੱਜ ਇਹੋ ਜਿਹਾ ਰਸ ਕਦੀ ਨਹੀਂ ਆਇਆ, ਇਹ ਰਸ ਹੁਣ 7 ਮਿੰਟ ਮਨ ਨੂੰ ਕਹਿੰਦੇ ਪੱਕਾ ਕੀਤਾ, ਪੱਕਾ ਕੀਤਾ। ਇੱਕ ਅੱਧਾ ਮਿੰਟੋ ਰਸ ਲੈਣ ਤੋਂ ਬਾਅਦ ਆਪਣੇ ਅਹਿਲਕਾਰ ਨੂੰ ਕੀ ਕਹਿੰਦਾ, ਕਹਿੰਦਾ ਇਹੋ ਜਿਹਾ ਰਸ ਕਦੀ ਨੀ ਪ੍ਰਾਪਤ ਹੋਇਆ, ਬਸ 6-7 ਮਿੰਟ ਰਹਿ ਗਏ। ਕਹਿੰਦੇ ਇੰਜ ਕਰ, ਬਾਹਰ ਜਾ ਕੇ 3 ਦਿਨ ਤੇ 3 ਰਾਤਾਂ ਦੇ ਸਾਰੇ ਪ੍ਰੋਗਰਾਮ ਕੈਂਸਲ ਕਰ ਦੇ, ਇਸ ਦਰ ਤੋਂ ਜਾਣਾ ਰਹੀ ਹੱਕ ਸਤਨਾਮ ਗੁਰੂ ਕਹਿ ਰਹੇ ਹੋ। 3 ਦਿਨ 3 ਰਾਤਾਂ ਨਹੀਂ ਜਾ ਸਕਿਆ, ਤੇ ਅੱਜ ਵੀ ਕੋਈ ਦਰਬਾਰ ਸਾਹਿਬ ਦੀ ਵਿਜ਼ਿਟ ਬੁੱਕ ਜਿਹਦੇ ਚ ਕੋਈ ਵੱਡਾ ਬੰਦਾ ਆਵੇ ਤੇ ਆਪਣਾ ਵਿਊ ਲਿਖ ਕੇ ਜਾਂਦਾ, ਉੱਥੇ ਜਾ ਕੇ ਕੋਈ ਪੜ੍ਹ ਸਕਦਾ। ਉਹਨੇ ਆਪਣਾ ਵਿਊ ਕੀ ਲਿਖਿਆ, 3 ਦਿਨ 3 ਰਾਤਾਂ ਤੋਂ ਜਾਣ ਤੋਂ ਬਾਅਦ ਹਿੰਦੀ ਚ ਉਸੇ ਬੋਲੀ ਚ ਬੋਲ ਰਿਹਾ। ਉਹਨੇ ਲਫ਼ਜ਼ ਲਿਖੇ ਨੇ, ਯਹਾਂ ਆ ਕੇ ਗੁਰਬਾਣੀ ਕੋ ਸੰਗੀਤ ਨੇ ਸੁਣਕਰ, ਉਹਦੇ ਲਈ ਸੰਗੀਤ ਰਾਗਾਂ ਵਿੱਚ ਜਿਵੇਂ ਉਹਨੇ ਸਮਝਿਆ ਉਂਝ ਲਿਖਿਆ, ਯਹਾਂ ਆ ਕਰ ਗੁਰਬਾਣੀ ਕੋ ਸੰਗੀਤ ਨੇ ਸੁਣਕਰ, ਜੋ ਰਸ ਆਇਆ, ਜੋ ਅੰਦਰ ਸ਼ਬਦ ਚਲਾ, ਜੋ ਪਰਮੇਸ਼ਰ ਸੇ ਬਾਤੇਂ ਹੋਈ, ਜੋ ਪ੍ਰਾਪਤੀ ਹੋਈ, ਇਹ ਰਸ ਸਾਰੀ ਜ਼ਿੰਦਗੀ ਨਹੀਂ ਮੇਰੇ ਕੋਲ ਕਹੀਂ ਮਿਲਾ, ਆਇਆ ਤੋ 15 ਮਿੰਟ ਕੇ ਲਈਏ ਥਾਂ ਵਿਜ਼ਿਟ ਬੁੱਕ ਚ ਲਿਖਿਆ, 3 ਦਿਨ 3 ਰਾਤੇਂ ਜਾ ਨਹੀਂ ਸਕਾ, ਅਬ ਵੀ ਜਾ ਰਹਾ ਹੂੰ, ਮੇਰਾ ਸਰੀਰ ਜਾ ਰਹਾ ਹੈ, ਆਤਮਾ ਮੇਰੀ ਯਹਾਂ ਹੀ ਹੈ। ਗੱਲ ਕਰਦੇ ਹਾਂ ਆਪ ਜੀ ਦੇ ਚਰਨਾਂ ਚ, ਗੁਰੂ ਕਹਿ ਰਹੇ ਗੁਰਬਾਣੀ ਨੂੰ ਸਮਝ, ਲੋਕ ਜਾਣੇ ਮੈਨੂੰ ਨਹੀਂ ਸਮਝ ਆਈ, ਉਹਦੇ ਲਈ ਗੀਤ ਨੇ ਹੋ ਰਿਹਾ ਹੋਵੇ ਕੀਰਤਨ ਦਰਬਾਰ, 20-25% ਸੰਗਤ ਬਾਹਰ ਖੜੀ ਹੋਵੇ, ਟੋਲੀ ਬਣਾ ਕੇ ਗੱਲਾਂ ਕਰ ਰਹੀ ਹੋਵੇ, ਉਹਨਾਂ ਲਈ ਗੀਤ ਨੇ, ਜਿਹੜੇ ਅੰਦਰ ਬਹਿ ਕੇ ਰਸ ਲੈ ਰਹੇ ਹੋਣ, ਉਹਨਾਂ ਲਈ ਇਹ ਸੌਦਾ ਵਣਜ ਕਰਨ ਵਾਲਾ। ਅਧਿਆਤਮਕ ਬੰਦਾ ਸੀ, ਇਸ ਸੌਦੇ ਦੇ ਮੁੱਲ ਨੂੰ ਸਮਝਿਆ, ਜਿਵੇਂ ਲਿਖਿਆ ਨਹੀਂ ਪੱਟਣਾ, ਨਹੀਂ ਪਾਰਖੋ, ਨਹੀਂ ਗਾਹਕ, ਨਹੀਂ ਹੋ ਵੀਰਾ ਰਾਮ ਪਦਾਰਥ ਪਾਏ ਤੇ ਵੀਰਾ ਗਾਂਠ ਨਾ ਕਰੋ। ਜਿਹਨੂੰ ਇਸ ਵਣਜ ਦਾ ਪਤਾ ਲੱਗ ਜੇ, ਪਤਾ ਲੱਗ ਜੇ ਤੇ ਰੱਬ ਨਾਲ ਗੱਲਾਂ ਨੇ ਆਪਣਾ। ਸੰਤ ਸੁਜਾਨ ਸਿੰਘ ਜੀ ਨੇ ਨਹਿਰ ਤੇ ਆਣਾ ਤੇ ਸ਼ਬਦ ਪੜਨਾ, ਮੰਗੋ ਰਾਮ ਤੇ ਇੱਕ ਦਾਨ, ਸੰਗਤ ਨੇ ਚੌਂ ਚੌਂ ਕੇ ਪੜਨਾ ਤੇ ਉਹਨਾਂ ਨੇ ਫਿਰ ਕਹਿਣਾ, ਕਈ ਤੇ ਪਤਾ ਨੀ ਕੀ ਸਮਝਦੇ ਨੇ, ਪਰ ਕਹਿੰਦੇ ਜੋ ਕੁਝ ਲਿਖਿਆ ਮੈਂ ਤਾਂ ਜ ਸ਼ਬਦ ਲਾਇਆ ਕਿ ਇਹ ਚੀਜ਼ ਮੈਂ ਮੰਗਣਾ ਪਿਆ ਵਾ। ਇਹ ਜਦੋਂ ਚੀਜ਼ ਮੰਗਦਾ ਬੰਦਾ ਰੱਬ ਨਾਲ ਗੱਲਾਂ ਨੇ, ਤੇ ਦੂਜੀ ਵਿਸ਼ੇਸ਼ਤਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਜਿਤਨੇ ਵੀ ਗ੍ਰੰਥ ਸਤਿਕਾਰ ਯੋਗ ਨੇ ਉਹ ਰੱਬ ਦੀ ਗੱਲ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਰੱਬ ਨਾਲ ਗੱਲਾਂ ਕਰਾਉਂਦੀ, ਤੁਹਾਡੀਆਂ ਗੱਲਾਂ ਲੋੜ ਸਮਝਣ ਦੀ ਹੈ ਥੋੜੀ। ਬੰਦੇ ਨੇ ਕੋਈ ਗਲਤੀ ਕੀਤੀ ਹੋਵੇ ਤੇ ਸ਼ਬਦ ਪੜ੍ਹੇ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਮਹਾਰਾਜ ਮੇਰੇ ਉਗਣਾ ਦਾ ਅੰਤ ਨਹੀਂ, ਖੂਬ ਫਿਰ ਦਿਖਾ ਰੱਬ ਨਾਲ ਗੱਲਾਂ। ਗਲਤੀ ਹੋਈ ਹੋਵੇ ਸ਼ਬਦ ਬੋਲੇ, ਹਮ ਮਹਿਲੇ ਤੂੰ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਇਹ ਗੱਲਾਂ ਰੱਬ ਤੈਨੂੰ ਨਹੀਂ ਬੋਲਿਆ ਸੀ। ਲੋਕ ਜਾਣੇ ਗੀਤ ਅਰਦਾਸ ਕਰਿਓ, ਇਸ ਬਾਣੀ ਨੂੰ ਸਮਝ ਸਕੀਏ ਪਿਆਰੇ। ਤੀਜੀ ਵਿਸ਼ੇਸ਼ਤਾ ਜੀ ਮਹਾਰਾਜ ਦੀ ਸੇਵਾ ਲੈਣ, ਸੱਚੇ ਪਾਤਸ਼ਾਹ ਜੀ ਇੱਕ ਵਾਰੀ ਪੜੋ ਪਿਆਰ ਦੇ ਨਾਲ।

ये दूजी विशेषता ही सुनी जाए ना बाणी रावना गल्ला करांगी के करया करो सत्यार सिख बैठे सतगुरु पास वाले चाहना है अपना दूजे च नहीं लोग जाने गीत वाले च नहीं आना एक तो ब्रह्म विचार वाले चाहना ये नहीं शब्द की ट्यून बड़ी बड़ी आ सी अर्थ की ने बाणी कह की रही तीजी विशेषता जी श्री गुरु ग्रंथ साहब तीजी विशेषता जी किधरे भी गुरु महाराज ने हौन नहीं आन दिता आप सतना हौमे नहीं जगह दिखती ध्यान देना ये लफज असी सतेज तू बोल भी नहीं सकते जो गुरु नानक ने विच दर्ज कर दिते नानक विचारा नानक गरीब देखो निम्रता विच होवे दुनिया का मालिक सृष्टि पैदा कर सकता सृष्टि खत्म कर सकता पर अपने आप नू दर्जा की दिता नानक गरीब नानक विचारा नानक दवाना नानक नीच नानक सब देखो केवल ताल जी का लफज पहुंचाने बोलने पै रहे ने सब कहते कुत्ते महाराज ने अपने आप नू वेखो दुनिया का मालिक होए की पेश करके वर्णन किया कित सब कितने दवाना कितने नीच कितने विचारा कित गरीब किधरे हौ नहीं और वेखो रानगी की गल जिन्हें होर पातशाह ने बाणी उच्चारण की थले अपना ना ही नहीं दिता नानक पद ही लाया दूजी चीज नहीं आने दी हक पद नानक पद ही वरते हौ जगह साढ़े लिए बड़ी बड़ी सिख है वह जिला तू लड़ फड़िया गुरु ग्रंथ साहब का जरा निचोड़ अपनी जिंदगी च लिया तेरी जिंदगी च भी कित हौ ना आ जा मैं ना आ जा ये मैं तेरी कमाई नू डोल रहा पक्का डोल रहा जी अज दुनिया बीबिया वीर बैठे जिथों तक हो सके हाँ पाना इन्ना क बच के रहना इन्ना क बच के रहना कि दिमाग च आवे ना मुंह च ना आ देनी परचा पै जाता जी पै जाता बाबा आनंद सिंह जी कोई सिद्ध ही बैठा सी एक और आ गया थोड़े चिर बाद कोई लाइन लगी किसी नमस्कार की बीबी ने वो हाथ च मुंडा चुकया सी तो सिद्ध की कहना रहा ना गया दूजे सिद्ध सामने हाँ आ गए कहता जी ए मुंडा मैं लैके दिता बाबा जी हस पे कहते सिद्ध जी बीबी का तो गया कुछ नहीं थोड़ा रहा कुछ नहीं अब सतना गया कुछ नहीं थोड़ा रहा कुछ हाँ आ गए तो कुछ ना हो बच के पल पल दुनियावी गल च भी अध्यात्मक गल च भी गरीबी वाला सिरे लगा जे गरीबी कोई भगत कोई कुछ नहीं गरीबी हूं तुम अमरीका भेजे प्रोग्राम भावे 17 दिन बाद दर्शन चलो हुए उस तरह बार अपने 12 दिन का 3 दिन सफर 9 दिन उथे जिथे जिथे भी तुम सिर ते हाथ रख के सेवा ली दो निशाने लैके गए थे एक बीबिया के केसकिया के एक गुरु ग्रंथ साहब के सत्कार लिए सारिया चोलियां चिट्टे रुमाले जिमें गुरु साहब का वक्त वाल अदब किना जिना घर जी प्रकाश ने हूं कई बार पांच पांच गड्डिया ना लिया कई चार चार कई छे छे गड्डिया गल नहीं जी एक जगह तो तुरन लगे जगह बहुत दूर दूर होंदिया ने रस्ते तकरीबन उन्होंने लोग ना पता हो भुल जाते
ਬਹੁਤ ਜ਼ਿਆਦਾ ਸੜਕ ਹੈ। ਉਹ ਡਿਊਟੀ ਲਾਉਣ ਡੇ ਸਾਂ ਵੀ ਜਿਹਨੂੰ ਥੋੜਾ ਬਹੁਤਾ ਰੋਡ ਦਾ ਪਤਾ, ਇੱਕ ਬੰਦਾ ਸਾਰੀਆਂ ਗੱਡੀਆਂ ਚ ਉਹ ਬੈਠੇ, ਜਿਹਨੂੰ ਨਹੀਂ ਪਤਾ ਉਹ ਗੱਡੀ ਫਲਾਣੇ ਦੇ ਮਗਰ ਰੱਖੇ। ਇੱਕ ਬੀਬੀ ਸੀ, ਕੋਈ ਕਿਸੇ ਸਟੇਟ ਤੋਂ ਆਏ ਸੀ ਕੀਰਤਨ ਕਰਕੇ, ਉਹਨਾਂ ਨੂੰ ਮੈਂ ਕਿਹਾ ਜੀ ਵੀ ਤੁਸੀਂ ਤੀਜੇ ਨੰਬਰ ਤੇ ਗੱਡੀ ਰੱਖ ਲਓ ਆਪਣੀ, ਫੋਲੋ ਕਰੀ ਜਾਣਾ। ਮਗਰ ਖਲੋਤੀ ਖਲੋਤੀ ਕਹਿੰਦੀ ਕਹਿੰਦੀ ਅਸੀਂ ਤੁਹਾਡੇ ਤੋਂ ਪਹਿਲੇ ਪਹੁੰਚ ਜਾਣਾ ਖਾ ਰਿਹਾ ਸੀ। ਉਹਨੇ ਕਹਿ ਤਾਂ ਅਸੀਂ ਸੁਣ ਲਿਆ, ਪਰ ਇੰਨਾ ਕੁ ਪਤਾ ਲੱਗ ਗਿਆ ਵੀ ਅਜੇ ਕੱਚੀ ਦੀ ਦਾਖਲ ਨਹੀਂ ਹੋਈ ਹੈ, ਮਿੰਟ ਪਤਾ ਲੱਗ ਜਾਂਦਾ। ਮੈਂ ਕਿਹਾ ਵੀ ਗੱਡੀ ਜੇ ਲਾ ਲਓ ਮਗਰ ਕਰੀ ਜਾਣਾ। ਕਹਿੰਦੀ ਅਸੀਂ ਤੁਹਾਡੇ ਤੋਂ ਪਹਿਲੇ ਪਹੁੰਚ ਜਾਣਾ। ਉਸ ਵੇਲੇ ਜਵਾਬ ਦੇਣਾ ਯੋਗ ਨਹੀਂ, ਪਰ ਪਤਾ ਲੱਗ ਗਿਆ ਅਜੇ ਹਾਂ ਕਹੀ ਨਹੀਂ, ਮਿੰਟ ਚ ਆ ਗਈ। ਗੁਰੂ ਜੀ ਹੋਈ ਬੈਠ ਰਿਹਾ ਬੋਲ ਰਹੇ ਸੀ, ਅਸੀਂ ਵੀ ਆਮ ਗੱਲਾਂ ਚ ਵੀ ਨਾ ਆਵੇ, ਹੁਣ ਧਿਆਨ ਦੇਣਾ ਜਿੱਥੇ ਅੱਗੇ ਜਾਣਾ ਸੀ ਨਾ ਕੀਰਤਨ, 8 ਵਜੇ ਬਹਿਣਾ ਸੀ, 9 ਵਜੇ ਸਮਾਪਤੀ ਸੀ, ਘੰਟੇ ਦਾ ਰਸਤਾ ਸੀ, ਪਰ 6:30 ਤੁਰ ਰਹੇ ਸਨ। 7:30 ਪਹੁੰਚੀ ਵੀ ਥੋੜਾ ਐਡਵਾਂਸ ਕਿਤੇ ਰਸ਼ ਵੀ ਨਾ ਰਹਿ। ਉਸ ਬੀਬੀ ਨੂੰ ਕਹਿੰਦੇ ਫਾਲੋ ਕਰੀ ਜਾਣਾ, ਤੇ ਕਹਿੰਦੀ ਅਸੀਂ ਸਾਰਿਆਂ ਤੋਂ ਤੁਹਾਡੇ ਤੋਂ ਪਹਿਲੇ ਪਹੁੰਚ ਜਾਣਾ। ਚੁੱਪ ਰਹੇ, ਠੀਕ ਆ ਬਈ। ਹੁਣ ਸਾਧ ਸੰਗਤ ਸਾਡੇ ਸਰ ਪੌਣੇ 8 ਪਹੁੰਚ ਗਏ, 8 ਵਜੇ ਕੀਰਤਨ ਤੇ ਬਹਿ ਗਏ, 9 ਵਜੇ ਭੋਗ ਵੀ ਪੈ ਗਿਆ, ਲੰਗਰ ਵੀ ਛਕ ਲਿਆ, 9:20 ਦੇ ਬਾਹਰ ਆਇਆ, ਵਾਲ ਖਿਲਰੇ ਪਏ, ਚੁੰਨੀ ਪਸ ਹੋਈ ਪਈ, ਬੜੀ ਖੱਜਲ ਖੁਆਰ, ਗੱਡੀ ਆਵੇ ਪਈ ਉਹਦੀ। ਮੈਂ ਕਿਹਾ ਤੇ 9:20 ਹੋ ਗਏ। ਕਹਿੰਦੀ ਪਤਾ ਨੀ ਰਸਤਾ ਭੁੱਲ ਗਏ ਆ, ਹੁਣ ਪਹੁੰਚੇ ਆ। ਮੈਂ ਕਿਹਾ ਰਸਤਾ ਜਿਹਨੇ ਭੁਲਾਇਆ ਨਾ ਉਹਨੂੰ ਗੁਰੂ ਚਰਨਾਂ ਜੀ ਛੱਡ ਦਿਓ, ਇਹ ਹਉਮੈ ਰਸਤਾ ਭੁਲਾਇਆ। ਮੈਂ ਇਹਦੇ ਪਰਚੇ ਇੰਨੀ ਜਲਦੀ ਪੈਂਦਾ ਜੇ ਪ੍ਰਤੱਖ ਪੈਂਦਾ ਜੇ ਮੂੰਹ ਚ ਆਉਣ ਦੀ ਦੇਰ, ਦਿਮਾਗ ਤੋਂ ਬਾਅਦ ਲਫਜ਼ਾਂ ਚ ਆਉਣ ਦੀ ਦੇਰ, ਇੱਕ ਪਰਚਾ ਪੈ ਜਾਂਦਾ। ਹਉਮੈ ਨਾਵੇਂ ਨਾਲ ਕਰੋ, ਸਾਡਾ ਪਿਓ ਹੋਵੇ ਆਪਣੇ ਨਾਂ ਨਾਲ ਕੀ ਲਿਖੇ, ਸਭ ਦਵਾਨਾ ਨੀਚ ਵਿਚਾਰਾ ਗਰੀਬ ਸਾਨੂੰ ਕੀ ਦੱਸਦਾ। ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਚ ਮੈਂ ਆਉਣ ਜਗ੍ਹਾ ਨਹੀਂ ਦਿੱਤੀ ਗਰੀਬੀ ਦੀ। 2 ਮਿੰਟ ਪੜੋਗੇ ਤੀਜੀ ਵਿਸ਼ੇਸ਼ਤਾ ਜੀ, ਫਿਰ ਥੋੜਾ ਜਿਹਾ 2 ਮਿੰਟ ਫਿਰ ਸਿੰਘ ਸਾਹਿਬ ਜੀ ਆਪ ਜੀ ਦੇ ਦਰਸ਼ਨ ਕਿਰਪਾ ਕਰਨਗੇ, ਜਿਸ ਤਰ੍ਹਾਂ ਅਗਲਾ ਪ੍ਰੋਗਰਾਮ ਉਹਨਾਂ ਦੀ ਸਲਾਹ ਨਾਲ। ਇੱਕ ਵਾਰੀ ਸਾਰੇ ਇੱਕ ਵਾਰੀ ਪੜਿਓ ਜੀ, ਕੋਈ ਬੀਬੀ ਵੀ ਜਾਣ ਦੀ ਕਿਰਪਾ ਨਾ ਕਰੇ, ਇਸੇ ਤਰ੍ਹਾਂ ਵਿਰਾਜਮਾਨ ਰਹੇ।

ਜਿਹਦੇ ਕੋਲ ਜਿੰਨਾ ਹੋਵੇ ਬਚ ਕੇ ਰਹਿਣਾ। ਸਮੇਂ ਦੀ ਲੇਟ ਕਰਕੇ ਅਰਦਾਸ ਨਾਲ ਨਾਲ ਸਮਾਪਤੀ ਆ ਰਿਹਾ। ਆਪ ਲੁਧਿਆਣੇ ਵੀ ਤੁਰੇ ਸਾਂ, ਥੋੜੇ ਦੋ ਸਾਲ ਦੀ ਗੱਲ ਹੈ, ਦਾਸ ਆਪ ਗੱਡੀ ਚਲਾ ਰਿਹਾ ਸੀ, ਪਰਿਵਾਰ ਫੈਮਿਲੀ ਨਾਲ ਗਏ, 6 ਵਜੇ ਸੀ ਸ਼ਾਮ ਦੇ। ਜਦੋਂ ਲੁਧਿਆਣੇ ਗੱਡੀ ਤੋਰਨ ਲੱਗੇ, ਫੈਮਿਲੀ ਨੂੰ ਪੁੱਛ ਲਿਆ ਕਿੰਨੇ ਵਜੇ, 6, ਤੇ ਮੂੰਹ ਚੋਂ ਨਿਕਲ ਗਿਆ ਡਰਾਈਵਰ ਦੀ ਸੀਟ ਤੇ ਬੈਠੇ ਬੈਠੇ, ਮੈਂ ਕਿਹਾ 8 ਵਜੇ ਗੱਡੀ ਅੰਮ੍ਰਿਤਸਰ ਲੱਗੀ ਰਹੋ। ਇਹ 2-3 ਸਾਲ ਦੀ ਗੱਲ, ਮੈਨੂੰ ਨਹੀਂ ਪਤਾ ਉਸ ਵੇਲੇ ਹੋਂ ਆ ਗਈ। ਗੱਡੀ ਚਲਾ ਤੀ, 15-20 ਮਿੰਟ ਬਾਅਦ ਸਾਹਮਣੇ ਇੱਕ ਗੱਡੀ ਆਈ, ਮਸਾਂ ਹੀ ਐਕਸੀਡੈਂਟ ਹੋਣੋਂ ਬਚਿਆ, ਮਸਾਂ ਹੀ ਗੱਡੀ ਨੂੰ ਸਾਈਡ ਤੇ ਲਾਇਆ, ਬਚਾਈ ਗੱਡੀ। ਸੋਚੀ ਪੈ ਗਿਆ ਦਾਸ, ਮੈਂ ਕਿਹਾ ਹੋਇਆ ਕੀ ਹੈ। ਨਾਲ ਹੀ ਖਿਆਲ ਆਇਆ ਕਿ ਗੱਡੀ ਚਲਾਉਣ ਵੇਲੇ ਇੰਨੇ ਲਫ਼ਜ਼ ਨਿਕਲੇ ਨੇ, 8 ਵਜੇ ਅੰਮ੍ਰਿਤਸਰ, ਉਂਝ 2.5 ਘੰਟੇ ਲੱਗਦੇ ਜੀ ਲੁਧਿਆਣੇ ਵਾਲੀ ਨੇ, ਆਰਾਮ ਨਾਲ ਥੋੜਾ ਵੀ, ਅਸੀਂ ਬੜੇ ਵੱਡੇ ਡਰਾਈਵਰ ਹਾਂ, 2 ਘੰਟੇ ਚ ਲੱਗੀ ਲਓ ਗੱਡੀ। ਜਦੋਂ ਮਨ ਚ ਆਇਆ ਕਿ ਹਾਂ ਆ ਗਈ ਹੈ, ਤੇ ਨਿਰੰਕਾਰ ਕਹਿੰਦਾ ਲਾ ਕੇ ਵਿਖਾ, ਥੱਕ ਥੱਕ ਚੌਪਾਈ ਸਾਹਿਬ ਦਾ ਪਾਠ ਕੀਤਾ ਸੜਕ ਦੇ ਕਿਨਾਰੇ, ਜੇਬ ਚੋਂ ਨੋਟ ਕੱਢਿਆ, ਉਹਦੇ ਤੇ ਲਿਖਿਆ ਸ਼ਹੀਦੀ ਸੇਵਾ, ਕਿ ਮਹਾਰਾਜ ਹੁਣ ਹੋਰ ਕੁਝ ਨਹੀਂ, ਇੰਜ ਸੇਵਾ ਕੱਢ ਕੇ ਫਿਰ ਆਪਣੀ ਜੇਬੇ ਜੀ ਪਾ ਰਿਹਾ, ਪਰ ਹੁਣ ਤੁਹਾਡੀ ਚਰਨਾਂ ਚ ਜਾਏਗੀ, ਹੁਣ ਭੁੱਲ ਬਖਸ਼ੋ, ਕਿਰਪਾ ਕਰੋ, ਧਿਆਨ ਦੇਣਾ ਗੁਰੂ ਪਿਆਰੇ ਹਾਂ ਨੂੰ ਇੰਨੀ ਜਗ੍ਹਾ ਵੀ ਨਹੀਂ। ਨਾਲ ਹੀ ਖਰਚਾ ਲੁਧਿਆਣੇ ਦੀ ਇੱਕ ਲੁਧਿਆਣਾ ਦੀ ਸ਼ਹਿਰ ਹੋ ਰਹੇ, ਉਹ ਸ਼ਹਿਰ ਦੀ ਇੱਕ ਬੇਬੀ ਜੀ, ਤੇ ਥੋੜੇ ਦਿਨ ਹੋਏ ਪਤਾ ਲੱਗਾ ਵੀ 12-12 ਘੰਟੇ ਦੀ ਸਮਾਧੀ ਲਾਉਂਦੀ, ਬੜੀ ਖੁਸ਼ੀ ਹੋਈ। 12 ਘੰਟੇ ਦੀ ਸਮਾਧੀ ਚੌਂਕੜੀ ਕਿਰਪਾ ਬਗੈਰ ਨਹੀਂ, ਲੇਕਿਨ ਜਿਹਨੇ ਦੱਸਿਆ ਸਮਾਧੀ 12 ਘੰਟੇ ਦੀ, ਤੇ ਨਾਲ ਆਖਿਆ ਜੀ ਉਹ ਬੀਬੀ ਜੀ ਕਹਿੰਦੇ ਆ ਜਦੋਂ ਮੈਂ ਸਮਾਧੀ ਲਾਨੀ ਆ ਫਿਰ ਮੈਂ ਸੱਚਖੰਡ ਚ ਚਲੀ ਜਾਂਦੀ, ਉੱਥੇ ਕਲਗੀਧਰ ਨੇ ਇਹੋ ਜਿਹਾ ਚੋਲਾ ਪਾਇਆ, 5 ਪਿਆਰਿਆਂ ਨੇ ਹਜੇ ਇਹ ਗੱਲ ਸ਼ੁਰੂ ਹੋ ਗਈ ਅਗਲੀ। ਮੈਂ ਕਿਹਾ ਇਹ ਕੰਮ ਖਰਾਬ ਹੋਏ, ਧਿਆਨ ਦੇਣਾ 12 ਘੰਟੇ ਦੀ ਸਮਾਧੀ ਸਿਮਰਨ ਚ ਲੱਗ ਜਾਣੀ ਚੰਗੀ ਗੱਲ ਏ, ਪਰ ਅਗਲੀਆਂ ਗੱਲਾਂ ਬੀਤਣੀਆਂ, ਇੰਜ ਦੱਸਣੀਆਂ ਤੇ ਕਰਨੀਆਂ ਤੇ ਹੋਰ ਵੀ ਬੜਾ ਕੁਝ, ਮੈਂ ਤੁਹਾਨੂੰ ਵੀ ਬਚਾ ਸਕਦੀ, ਮੈਂ ਫਲਾਣੇ ਨੂੰ ਵੀ ਆਹੋ ਆਵੇ। ਉਹ ਕੋਈ ਨਜ਼ਦੀਕ ਬਣ ਸੀ ਤੇ ਦਾਸ ਨੂੰ ਕਹਿਣ ਲੱਗੇ ਤੁਸੀਂ 5 ਮਿੰਟ ਜ਼ਰੂਰ ਮਿਲੋ। ਜਦੋਂ ਦਾਸ ਨੂੰ ਬੀਬੀ ਨੂੰ ਮਿਲਿਆ, ਮੈਂ ਕਿਹਾ ਭੈਣ ਜੀ ਜੇ 12 ਘੰਟੇ ਦੀ ਸਮਾਧੀ ਲੱਗਣ ਲੱਗ ਪਈ ਚੰਗੀ ਗੱਲ ਏ, ਪਰ ਅਗਲੀਆਂ ਗੱਲਾਂ ਨਾ ਮੈਂ ਸੱਚਖੰਡ ਚੱਲੀ ਜਾਂਦੀ ਹਾਂ, ਮਹਾਰਾਜ ਨੇ ਆਹ ਰੰਗ ਦਾ ਚੋਲਾ ਪਾਇਆ, 5 ਪਿਆਰੇ ਨੇ ਆਹ ਰੰਗ ਦੇ ਚੋਲੇ ਪਾਏ ਨੇ, ਫਲਾਣਾ ਇੰਜ ਉੱਥੇ ਫਲਾਣੇ ਨੂੰ ਤੂੰ ਕਵੇਂ ਤੈਨੂੰ ਵੀ ਮੈਂ ਉੱਥੇ ਪਹੁੰਚਾ ਸਕਦੀ ਹਾਂ, ਤੇਰਾ 2 ਘੰਟੇ ਦਾ ਸਫ਼ਰ ਰਹਿ ਗਿਆ, ਤੇਰਾ 1 ਘੰਟੇ ਦਾ ਸਫ਼ਰ, ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਗਈਆਂ ਟੋਟਲ ਹੋ ਵਾਲੀਆਂ। ਮੈਂ ਕਿਹਾ ਜਦੋਂ ਬੂੰਦ ਨੂੰ ਸਾਗਰ ਮਿਲੇ ਨਾ, ਧਿਆਨ ਦੇਣ ਗੁਰਮਤ ਕੀ ਹੈ, ਬੂੰਦ ਨੂੰ ਸਾਗਰ ਮਿਲੇ ਤੇ ਬੂੰਦ ਦਾ ਆਪਣਾ ਆਪ ਖਤਮ ਹੋ ਜੇ, ਖਤਮ ਹੋ ਜੇ, ਮੈਂ ਆਪ ਤੇ ਖਤਮ ਹੋ ਗਈ, ਹੁਣ ਸਾਗਰ ਮਿਲ ਗਿਆ, ਪਰ ਜਿਹੜੀ ਬੂੰਦ ਅਣਜਾਣ ਹੋਵੇ ਉਹਨੂੰ ਜਦੋਂ ਸਾਗਰ ਮਹਾਰਾਜਾ ਮਿਲੇ, ਉਹ ਕਹਿੰਦੀ ਮੈਂ ਹੀ ਸਾਗਰ ਹਾਂ, ਤੂੰ ਸਤਨਾਮ, ਮੈਂ ਹੀ ਬ੍ਰਹਮਾ, ਭਾਈ ਇਹਨਾਂ ਫਰਕ ਹੈ। ਮੈਂ ਕਿਹਾ ਜੇ ਘਾਲ ਨਾ ਘਾਲ ਘਾਲ ਕੇ ਇੱਕ ਬੂੰਦ ਨੂੰ ਸਾਗਰ ਮਿਲਿਆ ਤੇ ਬੂੰਦ ਨੇ ਤੇ ਆਪਣਾ ਆਪ ਖਤਮ ਕਰਨਾ, ਖਤਮ ਕਰਨਾ ਨੇ ਆਪਣਾ ਆਪ, ਬੂੰਦ ਆਪਣਾ ਆਪ ਖਤਮ ਹੋ ਗਿਆ। ਪਤਾ ਨੀ ਕਿੰਨੀਆਂ ਮਿਹਨਤਾਂ ਲਾ ਲਾ ਕੇ ਬੂੰਦ ਬਣੀ ਸੌਖੀ, ਛੱਪੜ ਦਾ ਪਾਣੀ ਏ, ਧੁੱਪ ਪਈ ਤੇਜ, ਭਾਫ ਬਣਿਆ ਉੱਡਿਆ, ਫਿਰ ਬੱਦਲ ਬਣਿਆ, ਫਿਰ ਉਹਦੇ ਚੋਂ ਬੂੰਦ ਬਣਿਆ ਤੇ ਕਿਤੇ ਸਾਗਰ ਮਿਲਿਆ। ਪਤਾ ਨੀ ਕਿੰਨੀਆਂ ਘਾਲਣਾ ਘਾਲ ਘਾਲ ਕੇ ਬੂੰਦ ਵਾਲੀ ਗੱਲ ਤੇ ਬੰਦਾ ਪਹੁੰਚਿਆ, ਤੇ ਸਾਗਰ ਮਿਲਣ ਤੋਂ ਬਾਅਦ ਤੇ ਆਪਣਾ ਆਪ ਮਿਟਾਉਣਾ ਕਿ ਮੈਂ ਹੁਣ ਖਤਮ ਹਾਂ, ਤੇ ਬੂੰਦ ਕਵੇ ਮੈਂ ਹੀ ਸਾਗਰ ਹਾਂ। ਇੱਕ ਧਿਆਨ ਕਰਨਾ ਗੁਰੂ ਪਿਆਰਿਓ, ਜਿਸ ਬੂੰਦ ਨੇ ਕਿਹਾ ਮੈਂ ਸਾਗਰ ਹਾਂ, ਮਹਾਰਾਜ ਨੇ ਉਹਨਾਂ ਦੀ ਬਾਣੀ ਦਰਜ ਨਹੀਂ ਕੀਤੀ, ਆਖੋ ਸਤਨਾਮ, ਸਜੂ ਭਗਤ ਨਹੀਂ ਕੀਤੀ, ਕਾਨਾ ਭਗਤ ਨਹੀਂ ਬਾਣੀ ਦਰਜ ਕੀਤੀ, ਪੀਲਾ ਭਗਤ ਨਹੀਂ, ਇਹਨਾਂ ਦੀ ਬਾਣੀ ਤੁਸੀਂ ਪੜ੍ਹੋ ਨਾ, ਉਹੀ ਰੇ ਮੈਂ ਉਹੀ ਰੇ, ਵੀ ਮੈਂ ਉਹੀ ਹਾਂ ਜਿਹਨੇ ਸਾਰਾ ਬ੍ਰਹਿਮੰਡ ਰਚਿਆ, ਮੈਂ ਉਹੀ ਹਾਂ, ਉਹ ਆਪਣੇ ਆਪ ਨੂੰ ਸਾਗਰ ਕਹਿਣ ਲੱਗ ਪਈ, ਆਖੋ ਸਤਨਾਮ, ਨਾ
ਨਾਨਕ ਸਭ ਨਾਨਕ ਵਰਨਾ ਲੈ ਕੇ ਜਾਣਾ ਛੋਟੀ ਬੂੰਦਾ ਜੇ ਕਿਤੇ ਸਾਗਰ ਨੂੰ ਛੂਓ ਤੇ ਆਪਣਾ ਆਪ ਮਿਟਾਉਣਾ ਮੈਂ ਸਾਗਰ ਚ ਮਿਲ ਗਈ ਹੁਣ ਬੂੰਦ ਖਤਮ ਇਹ ਨੀ ਕਹਿਣਾ ਕਿ ਮੈਂ ਹੀ ਸਾਗਰ ਮੈਂ ਹੁਣ ਆਪ ਹੀ ਬ੍ਰਹਮ ਇਹਨਾਂ ਦੀਆਂ ਲਾਈਨਾਂ ਲੱਗੀਆਂ ਪਈਆਂ ਅੱਜ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਨੂੰ ਨਹੀਂ ਸਮਝਿਆ ਇੱਕ ਬੰਨੇ ਭਾਂਡੇ ਚ ਸੌਦਾ ਪੈ ਰਿਹਾ ਦੂਜੇ ਬੰਨੇ ਡੋਲਦਾ ਜਾ ਰਿਹਾ ਜਿੱਥੇ ਗਰੀਬੀ ਆ ਗਈ ਉੱਥੇ ਸੌਦੇ ਸੰਭਾਲੇ ਗਏ ਗੱਜ ਕੇ ਆਖੋ ਸਤਨਾਮ ਇਹ ਚੌਥੀ ਨੀ ਅੱਜ ਸਾਂਝੀ ਹੋ ਸਕੇਗੀ ਲੇਟ ਹੋ ਰਹੇ ਹਾਂ ਕਿ ਤੀਸਰੀ ਵਿਸ਼ੇਸ਼ਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਧਰੇ ਵੀ ਹੋਂ ਨੂੰ ਜਗ੍ਹਾ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਪ ਜੀ ਮੰਨਣ ਵਾਲੇ ਹੋ ਸਾਡੀ ਜ਼ਿੰਦਗੀ ਚ ਵੀ ਹੋਂ ਨੂੰ ਜਗ੍ਹਾ ਨਾ ਹੋਵੇ ਅਗਲੇ ਵੀਰਵਾਰ ਟੋਟਲ 6 ਨੇ ਜੀ ਬਾਕੀ ਮੈਂ ਇੰਨੀ ਬੇਨਤੀ ਕਰਦਾ ਸਟੇਜ ਤੋਂ ਇਹ ਪ੍ਰਕਰਨ ਚੱਲਦੇ ਚੱਲਦੇ ਤੱਕ 8 ਵੀ ਹੋ ਸਕਦੀ ਹੈ 7 ਵੀ ਕੁਇੰਟ ਨਹੀਂ ਤੇ ਜਿੰਨੀ ਕੁ ਚੱਬੀ ਮਾਰੀ ਜਾਏ ਓਨਾ ਹੀ ਸਾਰਾ ਕੁਝ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਗਤ ਇਸੇ ਤਰ੍ਹਾਂ ਵਿਰਾਜਮਾਨ ਰਵੇ ਥੋੜਾ ਸਮਾਂ ਆਪਣਾ ਪਿਆਰ ਬਖਸ਼ਿਓ ਆਓ ਬੜੇ ਪਿਆਰ ਦੇ ਨਾਲੇ ਸਾਰੀ ਸੰਗਤ ਦੇ ਸ਼ੁਕਰਾਨੇ ਨੇ ਆਪ ਜੀ ਦੀਆਂ ਪ੍ਰਤੱਖ ਅਰਦਾਸਾਂ ਦਾ ਸਦਕਾ ਨਿਰਵਿਘਨਤਾ ਸਹਿਤ ਸਾਰੇ ਸਫ਼ਰ ਅਮਰੀਕਾ ਦੇ ਪੂਰੇ ਹੋਏ ਨੇ ਸਿਰ ਤੇ ਹੱਥ ਰੱਖਣਾ ਸੇਵਾ ਲੈਣੀ ਆਓ ਬੜੇ ਪਿਆਰ ਦੇ ਨਾਲ ਜੀ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿਚ ਮੈਂ ਦਾਅਵੇ ਨਾਲ ਕਹਿਣਾ ਗੁਰੂ ਦੀ ਕਿਰਪਾ ਨਾਲ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਸਮਝੋਗੇ ਅੰਦਰੋਂ ਅਰਦਾਸਾਂ ਕਰੋਗੇ ਜੇ ਅਗਲਾ ਜਨਮ ਵੀ ਮਿਲੇ ਤੇ ਸਿੱਖ ਮਾਂ ਦੇ ਘਰ ਮਿਲੇ ਜਿਹੜੀ ਮੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੇ ਜਿਹੜੀਆਂ ਤਿੰਨ ਬੀਬੀਆਂ ਦੇ ਨਾਂ ਆਏ ਨੇ ਕੇਸ ਕੇਸ ਜਾਣ ਵਾਲੀਆਂ ਉਹ ਸਟੇਜ ਦੇ ਨੇੜੇ ਆ ਜਾਣ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਉਹਨਾਂ ਨੂੰ ਸਟੇਜ ਤੋਂ ਸਤਿਕਾਰ ਦੇਣਗੇ ਸ਼ੀਲਾਂ ਵੀ ਭੇਜ ਦਿਓ ਆਓ ਜੀ ਹੁਣ ਕੋਈ ਅੰਦਰੋਂ ਵਾਲੀ ਗੱਲ ਨਾ ਰਹਿ ਜੇ ਅੱਜ ਅੰਦਰੋਂ ਕਹਿ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਤੁਹਾਡਾ ਪਿਤਾ ਕੌਣ ਹੈ ਬੜੇ ਪਿਆਰ ਨਾਲ ਬੋਲੋ ਸਾਰੇ ਜੀ।

ਗੁਰਾ। ਜਿਸ ਗੁਰਸਿੱਖ ਤੇ ਉਸ ਗੁਰਸੂਰੇ ਦਾ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋਵੇ ਉਹਨੂੰ ਦੁੱਖ ਕਿਸ ਤਰ੍ਹਾਂ ਵਾਪਰੇ, ਉਸਨੂੰ ਦੁੱਖ ਕਿਵੇਂ ਲੱਗੇ, ਉਹਦੇ ਦੁੱਖ ਨੇੜੇ ਕਿਵੇਂ ਆਵੇ, ਕਿਉਂਕਿ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੈ। ਸਿਰ ਉੱਪਰ ਠਾਂਡਾ ਗੁਰਸੂਰਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ।

ਅਧੂਰਾ ਪਰਮਾਤਮਾ ਜਿਹਨੂੰ ਤੂੰ ਰੱਖੇ ਜਿਹਦੇ ਤੇ ਤੂੰ ਕਿਰਪਾ ਕਰੇ ਤਿਸ ਦੁੱਖ ਨਾ ਥੀਆ ਉਹਨੂੰ ਤੇ ਦੁੱਖ ਲੱਗ ਹੀ ਨਹੀਂ ਸਕਦਾ ਦੁੱਖ ਜਿਹੜਾ ਉਹਦੇ ਨੇੜੇ ਜਾ ਨਹੀਂ ਸਕਦਾ ਸੁੱਖਾਂ ਹੀ ਸੁੱਖਾਂ ਦੀ ਪ੍ਰਵਿਰਤੀ ਹੈ ਕਿਉਂਕਿ ਪ੍ਰਮਾਤਮਾ ਉੱਥੇ ਤੇਰਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਹੈ ਤੇ ਜਿੱਥੇ ਪ੍ਰਮਾਤਮਾ ਤੂੰ ਹੋਵੇ

ਨਾ ਕਰਕੇ ਬਚਾ ਲੈਂਦਾ। ਜੇ ਸਿੱਖ ਵੀ ਕਦੀ ਗੁਰੂ ਦਾ ਬਣ ਕੇ ਰਵੇ ਨਾ ਤੇ ਦੁੱਖ ਨੇੜੇ ਹੀ ਨਾ ਆਵੇ, ਦੁੱਖ ਕਦੀ ਵਾਪਰੇ ਹੀ ਨਾ, ਦੁੱਖ ਦਾ ਕਦੀ ਸੁਪਨਾ ਵੀ ਨਾ ਆਵੇ ਜੇ ਸਿੱਖ ਗੁਰੂ ਦਾ ਬਣ ਕੇ ਰਵੇ। ਪਰ ਸਿੱਖ ਗੁਰੂ ਤੋਂ ਬੇਮੁਖ ਬੜੀ ਜਲਦੀ ਹੋ ਜਾਂਦਾ, ਗੁਰੂ ਤੋਂ ਦੂਰ ਬੜੀ ਜਲਦੀ ਚਲਾ ਜਾਂਦਾ, ਕੁਛ ਪਾ ਲੈਂਦਾ ਹੈ ਨਾ ਤੇ ਬੜਾ ਗਰਵ ਕਰਦਾ, ਹੰਕਾਰ ਕਰਦਾ, ਕਹਿੰਦਾ ਅੱਜ ਜੋ ਮੈਂ ਪਾ ਚੁੱਕਾ ਸ਼ਾਇਦ ਹੀ ਕਿਸੇ ਕੋਲ ਹੋ ਗਈ, ਮੈਂ ਬਹੁਤ ਵੱਡਾ। ਸਿੱਖ ਦੂਰ ਹੋ ਗਏ, ਗੁਰੂ ਤੋਂ ਬੇਮੁੱਖ ਹੋ ਗਏ, ਇਹ ਭੁੱਲ ਗਿਆ ਕਿ ਗੀਤਾਂ ਤੇ ਮੈਨੂੰ ਗੁਰੂ ਨਹੀਂ, ਬਖਸ਼ਿਸ਼ ਤੇ ਮੇਰੇ ਸਤਿਗੁਰ ਦੀ ਹੀ ਹੈ, ਤੇ ਮੈਂ ਕਿਵੇਂ ਭੁੱਲ ਗਿਆ ਕਿ ਉਹ ਗੁਰੂ ਦਾ ਮੇਰੇ ਸਿਰ ਤੇ ਹੱਥ ਹੈ, ਤਾਂ ਇਹ ਵਸਤੂਆਂ ਮੈਨੂੰ ਪ੍ਰਾਪਤ ਹੋ ਗਈਆਂ ਨੇ, ਨਹੀਂ ਤੇ ਮੈਨੂੰ ਕੌਣ ਜਾਣਦਾ ਸੀ, ਮੈਂ ਹੈ ਕੀ, ਕੁਛ ਵੀ ਨਹੀਂ। ਜੇ ਪਰਮਾਤਮਾ ਦੀ ਨਜ਼ਰ ਨਾ ਹੋਵੇ, ਜੇ ਉਹਦੀ ਬਖਸ਼ਿਸ਼ ਨਾ ਹੋਵੇ, ਉਹਦਾ ਸਿਰ ਤੇ ਮੇਰ ਆਪਣੇ ਹੱਥ ਨਾ ਹੋਵੇ, ਤੇ ਜੀਵ ਤੂੰ ਤੇ ਕਦਮ ਵੀ ਨਹੀਂ ਪੁੱਟ ਸਕਦਾ, ਅਗਲਾ ਸਾਹ ਵੀ ਨਹੀਂ ਲੈ ਸਕਦਾ, ਜੋ ਕੁਛ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ। ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਜਿਨ੍ਹਾਂ ਨੇ ਸਮਝ ਲਿਆ ਕਿ ਸਾਡੇ ਸਿਰ ਤੇ ਗੁਰੂ ਦਾ ਹੱਥ ਹੈ, ਸਾਡੇ ਕਾਰਜ ਪੂਰੇ ਨੇ, ਸਿੱਖ ਕਾਬਲ ਦੇ ਵਿੱਚ ਰਹਿੰਦਾ। ਦੁਕਾਨ ਕਰਦਾ, ਕਿਰਤ ਕਰਦਾ, ਗੁਰੂ ਨੂੰ ਵੀ ਧਿਆਉਂਦਾ, ਗੁਰੂ ਨੂੰ ਯਾਦ ਰੱਖਦਾ। ਪਰ ਇੱਕ ਦਿਨ ਐਸਾ ਆ ਗਿਆ, ਨਾਲ ਦੇ ਦੁਕਾਨਦਾਰਾਂ ਨੇ ਸਿੱਖ ਦੇ ਨਾਲ ਹੇਰਾਫੇਰੀ ਕੀਤੀ, ਸਿੱਖ ਦੇ ਵੱਟੇ ਲੈ ਲੈ ਤੇ ਕੱਟ ਤੋਲ ਦੇ ਵੱਟੇ ਵਾਪਸ ਦੇ ਦਿੱਤੇ। ਨਾਮ ਭਾਈ ਕਟਾਰੂ ਹੈ, ਸਿੱਖ ਨਾਮ ਜਪਣ ਵਾਲਾ ਹੈ, ਸਿਮਰਨ ਕਰਨ ਵਾਲਾ ਹੈ, ਇਸ ਨੂੰ ਪਤਾ ਹੀ ਨਹੀਂ ਕਿ ਮੇਰੇ ਨਾਲ ਕਿਸੇ ਧੋਖਾ ਕੀਤਾ, ਵੈਰ ਕੀਤਾ, ਅੰਦਰੋਂ ਬਾਹਰੋਂ ਇੱਕ ਹੈ, ਕਦੀ ਖਿਆਲ ਵਿੱਚ ਵੀ ਨਹੀਂ ਆਇਆ ਕਿ ਮੈਂ ਬੇਈਮਾਨੀ ਕਿਸੇ ਦੇ ਨਾਲ ਕਰਾਂ, ਕਿਸੇ ਦਾ ਬੁਰਾ ਸੋਚਾਂ, ਕਿਉਂਕਿ ਸਿੱਖ ਬੁਰਾ ਨਹੀਂ ਸੋਚਦਾ, ਭਲਾ ਹੀ ਕਰਦਾ ਜਿਹੜਾ ਗੁਰੂ ਦਾ ਸਿੱਖ ਹੈ। ਅੱਜ ਕਿਰਤ ਕਰ ਰਹੇ, ਸਮਾਨ ਤੋਲ ਤੋਲ ਦੇ ਰਹੇ, ਇੱਕ ਐਸਾ ਆਫੀਸਰ ਆਇਆ ਸਮਾਨ ਲੈ ਗਏ, ਪਰ ਮਨ ਅੰਦਰ ਸ਼ੰਕਾ ਪੈਦਾ ਹੋਇਆ ਕਿ ਮੈਂ ਸਮਾਨ ਨੂੰ ਤੋਲ ਕਿਉਂ ਨਾ ਲਵਾਂ, ਐਵੇਂ ਸ਼ੰਕਾ ਆ ਗਏ, ਕਰ ਗਿਆ, ਤੋਲਿਆ, ਵੇਖਿਆ ਅੱਜ ਹਰ ਵਸਤੂ ਦੇ ਵਿੱਚੋਂ ਤੋਲ ਘੱਟ ਹੈ। ਵਾਪਸ ਦੁਕਾਨ ਤੇ ਆ ਗਿਆ ਤੇ ਆ ਕੇ ਕਿਹਾ, ਕਿਉਂ ਭਾਈ ਤੂੰ ਬੈਠ ਕੇ ਇੱਥੇ ਕੱਟ ਤੋਲਣੇ? ਕਹਿੰਦਾ ਨਹੀਂ ਮੈਂ ਕੱਟ ਨਹੀਂ ਤੋਲਦਾ। ਆਖਿਆ ਭਾਈ ਤੂੰ ਤੇ ਗੁਰਸਿੱਖ ਹੈ, ਤੇ ਗੁਰਸਿੱਖ ਨੇ ਕਦੀ ਕੱਟ ਬੋਲਿਆ ਨਹੀਂ ਤੇ ਝੂਠ, ਕਦੀ ਬੋਲਿਆ ਨਹੀਂ ਤੇ ਕੱਟ ਤੋਲਿਆ ਨਹੀਂ, ਤੂੰ ਇਹ ਕਿਵੇਂ ਕੀਤਾ? ਆਖਦਾ ਮਹਾਰਾਜ ਮੈਂ ਕੁਛ ਨਹੀਂ ਜਾਣਦਾ, ਮੇਰੇ ਵੱਟੇ ਸਹੀ ਨੇ, ਮੈਂ ਪੂਰਾ ਤੋਲ ਰਿਹਾ। ਤੇ ਸਿੱਖ ਹੈ ਨਾ ਨਰਮ ਦਿਲ ਦਾ, ਕਹਿੰਦਾ ਜੇ ਮਹਾਰਾਜ ਜੀ ਮੇਰੇ ਕੋਲ ਕੁਛ ਭੁੱਲ ਹੋ ਗਈ ਤੇ ਭੁੱਲ ਬਖਸ਼ ਦਿਓ, ਜੇ ਕੱਟ ਤੋਲਿਆ ਗਿਆ ਤੇ ਹੋਰ ਲੈ ਜਾਓ, ਪਰ ਮੈਂ ਇਹ ਭੁੱਲ ਜਾਣ ਬੁੱਝ ਕੇ ਨਹੀਂ ਕੀਤੀ। ਪਰ ਉਹ ਗਰਮ ਹੋ ਗਏ, ਕਹਿੰਦਾ ਨਹੀਂ ਤੂੰ ਜਾਣ ਕੇ ਕੱਟ ਤੋਲੇ, ਤੇਰੀ ਵੱਟੇ ਕੱਟ ਨਹੀਂ, ਇਹ ਵੱਟੇ ਤੋਲੇ ਜਾਣਗੇ। ਕਹਿੰਦਾ ਬੇਸ਼ੱਕ, ਕਿਉਂਕਿ ਗੁਰਸਿੱਖ ਨੂੰ ਪੂਰਾ ਯਕੀਨ ਹੈ ਕਿ ਮੈਂ ਕੱਟ ਨਹੀਂ ਤੋਲ ਰਿਹਾ, ਪੂਰਾ ਤੋਲਿਆ, ਪਰ ਇਹ ਨਹੀਂ ਜਾਣਦਾ ਕਿ ਕਿਸੇ ਨੇ ਤੇਰੇ ਨਾਲ ਵੈਰ ਕੀਤਾ, ਤੇਰੇ ਵੱਟੇ ਤਬਦੀਲ ਕਰ ਦਿੱਤੇ ਨੇ। ਅੱਜ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਸੁਖਮਣੀ ਪੜਨ ਵਾਲਾ ਅੱਜ ਕਹਿੰਦਾ ਸਤਿਗੁਰ ਕਰ ਕਿਰਪਾ, ਅਚਨਚੇਤ ਇਹ ਜੀ ਭੁੱਲ ਹੋ ਗਈ ਤੇ ਮੇਰੀ ਭੁੱਲ ਬਖਸ਼ ਦੇ, ਕਰ ਕਿਰਪਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਅੱਜ ਮੇਰੇ ਸਿਰ ਤੇ ਹੱਥ ਰੱਖ ਕੇ ਮੇਰੀ ਲਾਜ ਬਚਾ ਲੈ, ਮੈਂ ਜ਼ਿੰਦਗੀ ਵਿੱਚ ਕਦੀ ਐਸਾ ਕੰਮ ਕੀਤਾ ਹੀ ਨਹੀਂ, ਅੱਜ ਮੇਰੇ ਸਾਹਮਣੇ ਕਿਵੇਂ ਆ ਗਏ? ਸਤਿਗੁਰ ਕਿਰਪਾ ਕਰੀ। ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕਹਿ ਕਾਰਜ ਪੂਰਾ। ਸਤਿਗੁਰੂ ਤਖ਼ਤ ਤੇ ਬਿਰਾਜਮਾਨ ਨੇ ਗੁਰੂ ਅਰਜਨ ਸਾਹਿਬ, ਇੱਕ ਸਿੱਖ ਆਇਆ ਜਿਸਨੇ ਆ ਕੇ ਭੇਟਾ ਕੀਤੀ, ਮਾਇਆ ਭੇਟ ਹੋਈ, ਸਤਿਗੁਰ ਨੇ ਆਪਣੇ ਦਸਤੇ ਮੁਬਾਰਕ ਵਿੱਚ ਚੁੱਕ ਲਈ। ਤੇ ਉਧਰ ਆਫੀਸਰ ਕਹਿੰਦਾ ਭਾਈ ਤਗਾ ਤੋਲ ਘੱਟ ਹੈ, ਤੇ ਸਤਿਗੁਰਾਂ ਨੇ ਤਗਾ ਹੀ ਆਪਣੇ ਹੱਥ ਵਿੱਚ ਫੜ ਲਏ, ਤਕੜੀ ਦੇ ਵਿੱਚ ਵੱਟੇ ਪੈ ਗਏ ਨੇ, ਜਿਸ ਪਾਸੇ ਵੱਟੇ ਭਾਈ ਕਟਾਰੂ ਦੇ ਪੈਂਦੇ ਨੇ, ਸਤਿਗੁਰ ਉਹ ਤਗਾ ਉਸ ਤਲੀ ਤੇ ਰੱਖ ਲੈਂਦੇ ਨੇ, ਤੋਲ ਪੂਰਾ ਹੋ ਗਏ।

ਅਫੀਸਰ ਇਸ ਪਾਸਿਓ ਵੱਟੇ ਚੁੱਕ ਕੇ ਦੂਸਰੇ ਪਾਸੇ ਰੱਖਦਾ, ਸਤਿਗੁਰ ਟਗਾ ਇਧਰੋਂ ਚੁੱਕ ਕੇ ਇਸ ਤਲੀ ਤੇ ਰੱਖ ਲੈਂਦੀ। ਸੰਗਤਾਂ ਵੇਖ ਕੇ ਹੈਰਾਨ ਹੋਈਆਂ, ਸਤਿਗੁਰ ਦੀ ਇਹ ਕੀ ਭਾਣਾ ਵਰਤਾ ਰਹੇ ਹੋ? ਤੇ ਸਤਿਗੁਰ ਆਖਿਆ, ਭਾਈ ਸਾਡਾ ਇੱਕ ਸਿੱਖ ਜੋ ਅੰਦਰੋਂ ਬਾਹਰੋਂ ਵੇਖ ਕੇ ਬਾਣੀ ਪੜਨ ਵਾਲਾ, ਨਾਮ ਜਪਣ ਵਾਲਾ, ਉਹਦੇ ਤੇ ਝੂਠਾ ਇਲਜ਼ਾਮ ਲਾਇਆ ਗਿਆ ਕਿ ਕੱਟ ਤੋਲਦਾ, ਪਰ ਨਹੀਂ ਉਸਨੇ ਕੱਟ ਨਹੀਂ ਤੋਲਿਆ, ਕਿਸੇ ਨੇ ਉਹਦੇ ਨਾਲ ਬੇਈਮਾਨੀ ਕਰ ਲਈ, ਉਹਦੇ ਵੱਟੇ ਕੱਟ ਉਸਨੂੰ ਦੇ ਦਿੱਤੇ ਨੇ, ਉਹਦੀ ਚੈਕਿੰਗ ਹੋ ਰਹੀ ਹੈ, ਅਸੀਂ ਇੱਥੋਂ ਬੈਠੇ ਉਹਦਾ ਤੋਲ ਪੂਰਾ ਕਰੀ ਜਾ ਰਹੇ। ਉਹ ਸਤਿਗੁਰ ਉਹਦੇ ਅੱਗੇ ਅਰਦਾਸ ਕਰਕੇ ਤੇ ਵੇਖੋ ਉਹ ਅਰਦਾਸ ਪੂਰੀ ਕਰਦਾ। ਕਟਾਰੂ ਨੇ ਅਰਦਾਸ ਕੀਤੀ, ਸਤਿਗੁਰ ਕਰ ਕਿਰਪਾ ਮੇਰੀ ਲਾਜ ਰੱਖ ਲੈ, ਅੱਜ ਵੱਟੇ ਤੋਲਣ ਵਿੱਚ ਜਦੋਂ ਪੂਰੇ ਆ ਗਏ ਨਾ ਤੇ ਚਰਨੀ ਉਹ ਗੁਰਮੁਖ ਡਿੱਗ ਪਏ। ਕਹਿੰਦਾ ਭਾਈ ਸਾਹਿਬ ਜੀ ਮੈਨੂੰ ਮਾਫ਼ ਕਰਿਓ, ਮੈਂ ਭੁੱਲ ਗਿਆ ਸਾਂ। ਆਖਿਆ ਨਾ ਭਾਈ ਤੂੰ ਵੀ ਸੱਚਾ ਤੇ ਮੈਂ ਵੀ ਸੱਚਾ, ਹੇਰਾ ਫੇਰੀ ਕਰਨ ਵਾਲੇ ਕੋਈ ਔਰ ਹੀ ਨੇ, ਪਰ ਵੱਟੇ ਪੂਰੇ ਕਰਨ ਵਾਲਾ ਉਹ ਮੇਰਾ ਸਤਿਗੁਰ ਹੈ, ਜਿਹਨੇ ਮੇਰੇ ਸਿਰ ਤੇ ਮਿਹਰ ਪ੍ਰਾਪਤ ਰੱਖ ਕੇ ਮੇਰੀ ਲਾਜ ਰੱਖ ਲਈ, ਉਸਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ। ਅਸੀਂ ਵੀ ਆਪਣੇ ਗੁਰੂ ਤੇ ਯਕੀਨ ਕਰ ਲਈਏ, ਸਾਡੀ ਵੀ ਲਾਜ ਰਹੇਗੀ, ਸਾਡੇ ਕਾਰਜ ਪੂਰੇ ਹੋਣਗੇ। ਕਰੀਏ ਅਰਦਾਸ, ਸਾਰੇ ਮਿਲ ਕੇ ਪੜ੍ਹੀਏ।

ਫਿਰ ਆਨੰਦ ਨਹੀਂ ਹੈ। ਇਸ ਲਈ ਆਓ ਬਾਹਰੋਂ ਬਿਰਤੀਆਂ ਨੂੰ ਮੋੜੋ, ਜਿੱਥੇ ਵੀ ਸੇਵਕ ਦੀ ਆਵਾਜ਼ ਪੁੱਜ ਰਹੀ ਹੈ ਹਜ਼ੂਰੀ ਵਿੱਚ ਵਸੋ, ਤਾਂ ਅੰਮ੍ਰਿਤ ਕੀਰਤਨ, ਅੰਮ੍ਰਿਤ ਵਰਖਾ ਹੋਏਗੀ ਅੰਮ੍ਰਿਤ ਕੀਰਤਨ ਦੀ। ਇਸ ਲਈ ਆਓ ਸਾਰੇ।

ਹੈ ਇਹ ਮੰਡੀ ਤੋਂ ਪਰੇ ਹੈ। ਮਨੀਕਰਨ ਜਾਈਏ ਤਾਂ ਰਸਤੇ ਵਿੱਚ ਆਉਂਦਾ ਨਗਰੋਟਾ। ਜਦੋਂ ਸਾਰੀ ਸੰਗਤ ਮਿਲ ਕੇ ਪੜੇ ਤਾਂ ਬੜੀ ਮਿੱਠੀ ਜਿਹੀ ਵਿੱਚੋਂ ਇੱਕ ਆਵਾਜ਼ ਆਉਣੀ, ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਸ੍ਰੀ ਅੰਮ੍ਰਿਤਸਰ ਦੀ ਸੰਗਤ ਹੱਥ ਜੋੜ ਕੇ ਮਹਾਂਪੁਰਖਾਂ ਕੋਲੋਂ ਪੁੱਛਣ ਲੱਗੀ, ਮਹਾਰਾਜ ਜਦੋਂ ਸਾਰੀ ਸੰਗਤ ਅਸੀਂ ਮਿਲ ਕੇ ਬੋਲਦੇ ਸੀ ਤਾਂ ਇੱਕ ਬੜੀ ਮਿੱਠੀ ਜਿਹੀ ਆਵਾਜ਼ ਆਉਂਦੀ ਸੀ, ਉਹ ਕੌਣ ਬੋਲਦਾ ਸੀ? ਤਾਂ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਪਿਆਰਿਓ ਜਦੋਂ ਸੰਗਤ ਮਿਲ ਕੇ ਬੋਲਦੀ ਹੈ ਨਾ, ਮੇਰਾ ਗੁਰੂ ਨਾਨਕ ਆਪ ਵੀ ਬਹਿ ਕੇ ਕੀਰਤਨ ਕਰਦਾ, ਆਪ ਵੀ ਬੋਲਦਾ। ਤਾਂ ਇਸ ਲਈ ਆਓ ਉਸ ਰਸ ਮਾਣਨ ਲਈ, ਉਹ ਆਵਾਜ਼ ਸੁਣਨ ਲਈ ਸਾਰੇ

ਮਰੋ ਸੇ ਵਾਂਡਿਆ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ

ਅਤੇ ਗੁਰੂ ਅਰਜਨ ਸਾਹਿਬ ਜੀ ਦੀ ਸਿਫਤ ਕੀਤੀ। ਇਸ ਸਿਫਤ ਦੇ ਵਿੱਚ ਕੋਈ ਝੂਠੀ ਵਡਿਆਈ ਜਾਂ ਖੁਸ਼ਾਮਦ ਨਹੀਂ। ਜੋ ਇਹਨਾਂ ਭੱਟਾਂ ਨੇ ਦੇਖਿਆ, ਜੋ ਮਹਿਸੂਸ ਕੀਤਾ, ਉਹ ਆਪਣੇ ਸ਼ਬਦਾਂ ਦੇ ਵਿੱਚ ਉਹਨਾਂ ਦੁਨੀਆਂ ਦੇ ਸਾਹਮਣੇ ਰੱਖਿਆ। ਇਹ ਪਾਠ ਬੜੇ ਵਿਦਵਾਨ ਸਨ, ਦੁਨੀਆਂ ਦਾ ਚੱਕਰ ਲਾਉਂਦੇ, ਕਈ ਜਗ੍ਹਾ ਫਿਰਦੇ ਫਿਰਾਂਦੇ, ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ। ਜੋ ਦੇਖਿਆ ਗੁਰੂ ਨਾਨਕ ਦੇ ਘਰ, ਮਹਿਸੂਸ ਕੀਤਾ, ਔਰ ਜੋ ਮਨ ਨੂੰ ਸ਼ਾਂਤੀ ਮਿਲੀ, ਜੋ ਆਦਰ ਮਿਲਿਆ, ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਗੁਰੂ ਘਰ ਦੀ ਵਡਿਆਈ ਕੀਤੀ। ਉਹਨਾਂ ਸ਼ਬਦਾਂ ਦੇ ਵਿੱਚੋਂ ਕੁਝ ਕੁ ਸਤਿਗੁਰਾਂ ਦੀ ਮਹਿਮਾ ਆਪਾਂ ਸਾਰੇ ਰਲ ਮਿਲ ਕੇ ਸਰਵਣ ਕਰਾਂਗੇ ਕਿ ਭੱਟਾਂ ਨੇ ਕੀ ਦੇਖਿਆ ਔਰ ਕੀ ਕਿਹਾ। ਕਿਉਂਕਿ ਸਿੱਖ ਧਰਮ ਵਿੱਚ ਸੇਵਾ ਅਤੇ ਹੁਕਮ ਮੰਨਣਾ ਸਭ ਤੋਂ ਮਹਾਨ ਔਰ ਉੱਤਮ ਹੈ। ਤੋ ਜਿਨ੍ਹਾਂ ਸੇਵਾ ਕੀਤੀ, ਜਿਨ੍ਹਾਂ ਹੁਕਮ ਮੰਨਿਆ, ਉਹ ਕਿੱਥੇ ਦੇ ਕਿੱਥੇ ਜਾ ਪਹੁੰਚੇ। ਔਰ ਸਾਨੂੰ ਵੀ ਇਹੋ ਹੀ ਉਪਦੇਸ਼ ਕੀਤਾ ਕਿ ਇਹ ਭਾਈ ਤੇਰਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਇਹਨਾਂ ਕਥਾ ਕਹਾਣੀਆਂ ਤੋਂ ਆਪਾਂ ਇਹੋ ਸਿੱਖਿਆ ਲੈਣੀ। ਤੋ ਆਓ ਸ਼ਬਦ ਔਰ ਸ਼ਬਦ ਦੇ ਨਾਲ ਪੰਜ ਗੁਰੂਆਂ ਦੇ ਜੀਵਨ ਦੀ ਆਪਾਂ ਵਿਚਾਰ ਵੀ ਕਰਨੀ ਹੈ ਕਿ ਜਿਨ੍ਹਾਂ ਸੇਵਾ ਕੀਤੀ

बाद दूसरे गुरु बने गुरु अंगद साहब, पर किस तरह बने? गुरु अंगद साहब जी का पहला नाम है भाई लैणा। ए देवी दे पुजारी सन, हर साल बड़ा भारी जथा लैके देवी के दर्शन करन जाया करते सन। इस वरी भी भाई लैणा अपने साथियों के नाल देवी के दर्शन करन जा रहे ने। रस्ते दे विच करतारपुर शहर आया, जिथे इन्हां सारियां ने आके डेरा कीता। भाई लैणा अपने साथियों नूं कहण लगे, मैनूं पता लगा इस करतारपुर शहर दे विच गुरु नानक साहब रहिंदे ने। बड़ी शोभा वड्याई सुनी है उन्हां दी। भाई मेरा दिल करदा है मैं दर्शन कर आवां, देखा कि गुरु नानक कैसा है। साथियों नाल सलाह करके घोड़े ते सवार होए ने। भाई लैणा अपने डेरे तो चल पए उस जगह वाल जिथे गुरु नानक वसदा। पुछदे जा रहे ने ओ डेरा ओ धर्मशाला किथे जिथे गुरु नानक बैठा है। अजकल आपां गुरुद्वारे कहने, पहला धर्मशाला किया करदी सन, जिथे बैठ के परमेश्वर की सिफत की जाए। एक परमेश्वर तो सिवा होर कोई गल ना हो, जिथे सेवा ते सिमरन हो, जिथे दर्दमंदा लोड़वंदा की सेवा की जाए, जिथे दुखिया का दुख दूर किया जाए, जिथे धर्म की गल हो, वो धर्मशाला ओ गुरु दा परमेश्वर दा घर। भाई लैणा घोड़े ते सवार ने, पुछते जा रहे ने कि धर्मशाला किथे जिथे गुरु नानक वसदा। पुछदियां काफी दूर चले गए। हुण अगों किसे कोल पुछना है, कोई नजर ना आया ता भाई लैणा हैरान हो गए। एक बड़ी ही सोहनी सूरत जिदे चेहरे तो नूर टपकदा है, जिन्हां दे बोल फरकदे ने। सूरत देखिया मन नूं ठंड पैंदी है। ओ सूरत पता नहीं किधरों चलदी होई भाई लैणे दे सामने आ गए। और जद भाई लैणा उस सूरत नूं देखदे ने, अखां चमकण नूं दिल नहीं करदा, अखां कहिंदियां ने कि मैं सूरत देखदा रहां। ए सूरत अखां तों ओले ना होवे, इन अखां दे नाल बड़ा कुछ देखिया है पर एहो जी सूरत अज तक देखी नहीं। ते भाई लैणा उस सूरत नूं पुछदे ने, ओ धर्मशाला किथे जिथे गुरु नानक वसदा। मैं गुरु नानक दे दर्शन करने। सा संगत ए सूरत होर कोई नहीं, ए आप ही गुरु नानक है जेड़ा इस सिख नूं आप लैण वास्ते आए। गुरु नानक साहब
ਭਾਈ ਲੈਣੇ ਦੀ ਇਹ ਗੱਲ ਸੁਣ ਕੇ ਮੁਸਕਰਾ ਪਏ। ਭਾਈ ਲੈਣੇ ਨੇ ਕਿਹਾ, ਉਹ ਧਰਮਸ਼ਾਲਾ ਕਿੱਥੇ ਜਿੱਥੇ ਗੁਰੂ ਨਾਨਕ ਵਸਦਾ? ਤੇ ਗੁਰੂ ਨਾਨਕ ਸਾਹਿਬ ਅੱਗੋਂ ਮੁਸਕਰਾ ਪਏ। ਮੁਸਕਰਾਉਂਦਿਆਂ ਹੋਇਆ ਘੋੜੇ ਦੀ ਵਾਗ ਫੜ ਲਈ ਤੇ ਕਹਿਣ ਲੱਗੇ, ਆਓ ਮੈਂ ਤੁਹਾਨੂੰ ਧਰਮਸ਼ਾਲਾ ਲੈ ਚੱਲਾਂ। ਕੋਈ ਤਾਂ ਕਿਸੇ ਦੀ ਬਾਂਹ ਫੜ ਕੇ ਕਿਸੇ ਨੂੰ ਰਾਹ ਦੱਸਦਾ, ਕੋਈ ਵੈਸੇ ਰਾਹ ਦੱਸ ਦਿੰਦਾ, ਭਾਈ ਸਾਹਮਣੇ ਚੱਲਿਆ ਜਾ, ਕੋਈ ਕਹਿੰਦਾ ਮੇਰੇ ਪਿੱਛੇ ਪਿੱਛੇ ਤੁਰਿਆ। ਪਰ ਤਨ ਹੈ ਗੁਰੂ ਨਾਨਕ, ਨਜ਼ਾਰਾ ਤੱਕੋ, ਜਿਹਨੇ ਦਰਸ਼ਨ ਕਰਨੇ ਨੇ ਉਹ ਘੋੜੇ ਤੇ ਸਵਾਰ ਹੈ, ਤੇ ਜਿਹਦੇ ਦਰਸ਼ਨ ਕਰਨੇ ਨੇ ਉਹ ਘੋੜੇ ਦੀ ਵਾਗ ਫੜ ਕੇ ਅੱਗੇ ਅੱਗੇ ਤੁਰਿਆ ਜਾ ਰਿਹਾ। ਜਦ ਧਰਮਸ਼ਾਲਾ ਆਈ, ਗੁਰੂ ਨਾਨਕ ਸਾਹਿਬ ਨੇ ਕਿਹਾ, ਪੁਰਖਾ ਆਪਣਾ ਘੋੜਾ ਇੱਥੇ ਬੰਨ ਦੇ, ਇਹੋ ਹੀ ਧਰਮਸ਼ਾਲਾ ਹੈ, ਤੇ ਅੰਦਰ ਚਲਾ ਆਵੀ। ਇੰਨੀ ਗੱਲ ਕਹਿ ਕੇ ਧੰਨ ਗੁਰੂ ਨਾਨਕ ਸਾਹਿਬ ਦੂਸਰੇ ਦਰਵਾਜ਼ੇ ਵਿੱਚ ਹੋ ਕੇ ਆਪਣੇ ਸਿੰਘਾਸਨ ਤੇ ਜਾ ਕੇ ਬੈਠ ਗਏ। ਭਾਈ ਲੈਣੇ ਨੇ ਘੋੜਾ ਇੱਕ ਪਾਸੇ ਬੰਨ ਦਿੱਤਾ, ਔਰ ਜਦੋਂ ਧਰਮਸ਼ਾਲਾ ਦੇ ਅੰਦਰ ਦਾਖਲ ਹੋਏ, ਗੁਰੂ ਨਾਨਕ ਦੇ ਦਰਸ਼ਨ ਕਰਨ ਵਾਸਤੇ ਜਦ ਸਾਹਮਣੇ ਸਿੰਘਾਸਨ ਵੱਲ ਨਿਗਾਹ ਗਈ, ਹੈਰਾਨ ਹੋ ਗਏ ਕਿ ਜਿਹੜੇ ਮੇਰੇ ਘੋੜੇ ਦੀ ਵਾਗ ਫੜ ਕੇ ਮੈਨੂੰ ਇੱਥੋਂ ਤੱਕ ਲੈ ਕੇ ਆਏ, ਉਹ ਸਿੰਘਾਸਨ ਤੇ ਬੈਠ ਕੇ ਇਹੋ ਗੁਰੂ ਨਾਨਕ ਹੈ। ਕਹਿਣ ਲੱਗੇ, ਮਨਾ ਜੇ ਇਹੋ ਹੀ ਗੁਰੂ ਨਾਨਕ ਹੈ ਤਾਂ ਇਹਦੇ ਵਰਗਾ ਫਿਰ ਹੋਰ ਕੋਈ ਨਹੀਂ ਹੋ ਸਕਦਾ, ਔਰ ਇਹੋ ਜਿਹਾ ਗੁਰੂ ਕਿਧਰੇ ਮਿਲਣਾ ਵੀ ਨਹੀਂ। ਭਾਈ ਲੈਣਾ ਅਗਾਂ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਕਹਿਣ ਲੱਗੇ, ਬਾਬਾ ਅੱਜ ਮਨ ਦੀ ਭਟਕਣਾ ਮੁੱਕ ਗਈ, ਤੇਰਾ ਦਰ ਮਿਲ ਗਿਆ, ਹੁਣ ਕਿਸੇ ਹੋਰ ਦਰ ਤੇ ਜਾਣ ਦੀ ਮੈਨੂੰ ਲੋੜ ਨਹੀਂ, ਕਿਉਂਕਿ ਤੇਰੇ ਵਰਗਾ ਤੇ ਤੂੰ ਹੀ ਹੋ ਸਕਦਾ, ਹੋਰ ਕੋਈ

ಚಕ್ರದಾಸ್.

ਜਿਨ੍ਹਾਂ ਦੀ ਸਪੁੱਤਰੀ ਦਾ ਨਾਮ ਹੈ ਬੀਬੀ ਅਮਰੋ। ਇਹ ਸਵੇਰੇ ਸਵੇਰੇ ਬਾਣੀ ਪੜ੍ਹ ਰਹੇ ਸਨ। ਉਸ ਬਾਣੀ ਦੀ ਆਵਾਜ਼ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ। ਬਾਣੀ ਸੁਣੀ, ਬਾਣੀ ਸੁਣ ਕੇ ਮਨ ਨੂੰ ਬੜੀ ਠੰਡ ਪਈ। ਬੀਬੀ ਅਮਰੋ ਨੂੰ ਆ ਕੇ ਅਮਰਦਾਸ ਪੁੱਛਦੇ ਨੇ, ਬੇਟਾ ਇਹ ਸਵੇਰੇ ਸਵੇਰੇ ਕੀ ਪੜ੍ਹਦੀ ਪਈ ਹੈ? ਤਾਂ ਉਸ ਵੇਲੇ ਬੀਬੀ ਅਮਰੋ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਪਈ। ਅਮਰਦਾਸ ਕਹਿਣ ਲੱਗੇ, ਕਮਾਲ ਹੋ ਗਈ, ਮੇਰੇ ਘਰ ਗੁਰੂ ਨਾਨਕ ਦੀ ਬਾਣੀ, ਮੈਂ ਬਾਹਰ ਭਟਕਦਾ ਰਿਹਾ, ਕਿੱਥੇ ਗੁਰੂ ਨਾਨਕ? ਬੇਟਾ ਦੱਸ, ਮੈਂ ਵੀ ਉਹਦੇ ਦਰਸ਼ਨ ਕਰਾਂ। ਤਾਂ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਹੁਣ ਗੁਰੂ ਨਾਨਕ ਦੀ ਗੱਦੀ ਤੇ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਬੈਠੇ ਹੋਏ। ਇਹ ਸੁਣ ਕੇ ਅਮਰਦਾਸ ਕਹਿਣ ਲੱਗੇ, ਬੇਟਾ ਚੱਲ ਫਿਰ ਮੈਨੂੰ ਆਪਣੇ ਪਿਤਾ ਗੁਰੂ ਅੰਗਦ ਸਾਹਿਬ ਕੋਲ ਲੈ ਚੱਲ, ਮੈਂ ਉਹਨਾਂ ਦਾ ਸਿੱਖ ਬਣਾ, ਉਹਨਾਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾਵਾਂ, ਕਿਉਂਕਿ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਜਿਹੜੇ ਦੂਸਰੇ ਭਰਾ ਸਨ ਉਹਨਾਂ ਦੇ ਲੜਕੇ ਦੇ ਨਾਲ ਵਿਆਹੇ ਹੋਏ ਸਨ। ਬੀਬੀ ਅਮਰੋ ਕਹਿਣ ਲੱਗੇ, ਪਿਤਾ ਜੀ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਰਹਿੰਦੇ ਨੇ, ਮੈਂ ਆਪਦੇ ਨਾਲ ਜ਼ਰੂਰ ਚੱਲਾਂਗੀ, ਪਰ ਮੈਂ ਤਾਂ ਜਾ ਸਕਦੀ ਹਾਂ ਅਗਰ ਮੇਰੇ ਸੱਸ ਸਹੁਰਾ ਔਰ ਮੇਰੇ ਪਤੀ ਇਜਾਜ਼ਤ ਦੇਣ। ਸਾਧ ਸੰਗਤ ਇੱਕ ਗੱਲ ਧਿਆਨ ਵਿੱਚ ਰੱਖਣੀ, ਅੱਜ ਕੱਲ੍ਹ ਘਰਾਂ ਵਿੱਚ ਕਲੇਸ਼ ਔਰ ਦੁੱਖ ਇਸੇ ਵਾਸਤੇ ਨੇ ਕਿ ਘਰਾਂ ਦੇ ਅਸੂਲ, ਘਰਾਂ ਦੇ ਨਿਯਮ ਖਤਮ ਹੋ ਰਹੇ ਨੇ। ਵੱਡਿਆਂ ਦੀ ਇੱਜ਼ਤ, ਵੱਡਿਆਂ ਦਾ ਆਦਰ ਕਰਨਾ, ਉਹਨਾਂ ਦਾ ਕਿਹਾ ਨਾ ਮੰਨਣਾ ਇਹ ਆਮ ਹੋ ਗਿਆ। ਹੁਣ ਇੱਥੇ ਦੇਖੋ, ਬੀਬੀ ਅਮਰੋ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਪਿਤਾ ਜੀ ਜਦੋਂ ਤੱਕ ਸੱਸ ਸਹੁਰਾ ਇਜਾਜ਼ਤ ਨਾ ਦੇਣ, ਪਤੀ ਇਜਾਜ਼ਤ ਨਾ ਦੇਵੇ, ਮੈਂ ਪੇਕੇ ਘਰ ਕਿਸ ਤਰ੍ਹਾਂ ਜਾ ਸਕਦੀ ਹਾਂ? ਫਿਰ ਜਦੋਂ ਤੱਕ ਪੇਕੇ ਘਰੋਂ ਕੋਈ ਸੰਦੇਸ਼ਾ ਨਾ ਆਵੇ, ਪਿਤਾ ਦਾ ਕੋਈ ਸਮਾਗਮ ਨਾ ਹੋਵੇ, ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ ਆਪਣੇ ਗ੍ਰਸਥ ਜੀਵਨ ਵਿੱਚ? ਜੇ ਆਪਾਂ ਸੁਖੀ ਵਸਣਾ ਹੈ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਵੇ। ਵੱਡਿਆਂ ਦੀ ਆਗਿਆ, ਵੱਡਿਆਂ ਦਾ ਕਹਿਣਾ ਮੰਨਣਾ ਫਰਜ਼ ਬਣਦਾ ਹੈ, ਪਰ ਨਾਲ ਇੱਕ ਗੱਲ ਇਹ ਵੀ ਹੈ ਕਿ ਵੱਡਿਆਂ ਨੂੰ ਵੀ ਛੋਟਿਆਂ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਦੋਨੋਂ ਪਾਸੇ ਪਿਆਰ ਹੋਵੇ ਤਾਂ ਜੀਵਨ ਦਾ ਆਨੰਦ ਕੁਝ ਹੋਰ ਹੁੰਦਾ। ਅਮਰਦਾਸ ਕਹਿਣ ਲੱਗੇ, ਬੇਟਾ ਤੇਰੇ ਸੱਸ ਸਹੁਰੇ ਨੂੰ ਮੈਂ ਪੁੱਛ ਲੈਣਾ, ਤੇਰੇ ਪਤੀ ਕੋਲੋਂ ਇਜਾਜ਼ਤ ਵੀ ਮੈਂ ਲੈ ਲਵਾਂਗਾ, ਤੇ ਤੁਹਾਡੇ ਪਿਤਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਕੇ ਮੈਂ ਉਹਨਾਂ ਨੂੰ ਮਨਾ ਲਵਾਂਗਾ ਕਿ ਬੀਬੀ ਅਮਰੋ ਨੂੰ ਮੈਂ ਲੈ ਕੇ ਆਇਆ, ਕਿਉਂਕਿ ਮੈਂ ਗੁਰੂ ਵਾਲਾ ਬਣਨਾ। ਇਸ ਤਰ੍ਹਾਂ ਅਮਰਦਾਸ, ਜਿਨ੍ਹਾਂ ਨੂੰ ਆਪਾਂ ਹੁਣ ਗੁਰੂ ਅਮਰਦਾਸ ਕਹਿੰਦੇ ਹਾਂ, ਆਪਣੇ ਪਿੰਡ ਤੋਂ
खडूर साहब चल पे। जद खडूर साहब पहुंचे गुरु अंगद साहब संगतां दे नाल बैठे हुए दूरों तक लिया कि साडा कुड़म अमरदास सारे है, क्योंकि भरा दा भरा भी कुड़म ही मनिया जाता है। गुरु अंगद साहब ने आसन दिता कि साडे कुड़म दा भरा कोई भी कुड़म ही लगा कुड़म आया। जद सिंघासन दिता बैठन वास्ते ता अमरदास जी हाथ जोड़ के चरणा ते मत्था टेकिया ते चरणा दे कोल ही बैठ गए। कहन लगे पातशाह मैं कुड़म बन के नहीं आया, सेवक बन के आया। अपने चरणा विच देओ जगह, सिख बनाओ, अपना सेवक बना लो। उमर अमरदास दी ओ है जिन्हों आप कहने बुढ़ेपा। उस उम्र में आके सेवा की, लंगर च भांडे मांजे, लंगर पकाया, झाड़ू फेरिया और कठिन सेवा लई रोज सवेरे कुछ मील चल के प्यासा दरिया से जाते पानी की गागर भर के फिर वापस आके पैदल गुरु अंगद साहब नू रोज इशनान।

ਕਈ ਸਾਲ ਕਰਦੇ ਰਹੇ। ਹੁਣ ਸੇਵਾ ਪ੍ਰਵਾਨ ਹੋਣ ਦਾ ਸਮਾਂ ਆਇਆ। ਰੋਜ਼ ਦੀ ਤਰ੍ਹਾਂ ਅੱਜ ਵੀ ਅਮਰਦਾਸ ਜੀ ਪਾਣੀ ਦੀ ਗਾਗਰ ਸਿਰ ਤੇ ਚੁੱਕੀ ਹੋਈ ਪਿਆਸਾ ਦਰਿਆ ਪਹੁੰਚੀ। ਮਨ ਦੀ ਭਾਵਨਾ ਕਿਸੀ ਪਹਿਲਾਂ ਪਾਣੀ ਦੀ ਗਾਗਰ ਦਰਿਆ ਵਿੱਚ ਭਰਦੇ ਨੇ, ਉਸ ਗਾਗਰ ਨੂੰ ਸਿਰ ਤੇ ਚੁੱਕ ਕੇ ਫਿਰ ਆਪ ਇਸ਼ਨਾਨ ਕਰਦੇ ਨੇ ਤੇ ਫਿਰ ਵਾਪਸ ਖਡੂਰ ਸਾਹਿਬ ਆਉਂਦੇ। ਇਹ ਕੁਝ ਮੀਲਾਂ ਦਾ ਸਫ਼ਰ ਰੋਜ਼ ਪੈਦਲ ਤੈਅ ਕਰਦੇ। ਅੱਜ ਜਦ ਪਾਣੀ ਦੀ ਗਾਗਰ ਲੈ ਕੇ ਵਾਪਸ ਮੁੜੇ, 2-3 ਵਜੇ ਦਾ ਵੇਲਾ ਰੋਜ਼ ਦੀ ਤਰ੍ਹਾਂ ਆ ਰਹੇ ਨੇ, ਪੈਰ ਨੂੰ ਠੋਕਰ ਲੱਗੀ, ਅਮਰਦਾਸ ਜੀ ਥੱਲੇ ਡਿੱਗ ਪਏ, ਆਪਣੀਆਂ ਸੱਟਾਂ ਦੀ ਪ੍ਰਵਾਹ ਨਾ ਕੀਤੀ ਪਰ ਪਾਣੀ ਦੀ ਗਾਗਰ ਨਾ ਡਿੱਗਣ ਦਿੱਤੀ, ਕਿਉਂਕਿ ਗੁਰੂ ਨੂੰ ਇਸ਼ਨਾਨ ਕਰਾਉਣਾ ਹੈ।

ਇੱਥੋਂ ਪਾਣੀ ਲੈ ਕੇ ਲੰਘਦਾ ਹੈ ਬੁੱਢਾ ਪਰ ਰਾਤ ਨੂੰ ਵੀ ਚੈਨ ਨਹੀਂ ਕੋਈ ਟਿਕਾਣਾ ਹੁੰਦਾ ਤੇ ਟਿਕ ਕੇ ਬਹਿੰਦਾ ਇਹ ਨਿਥਾਵਾਂ ਹੈ ਇਹਦਾ ਕੋਈ ਥਾਂ ਨਹੀਂ ਜੁਲਾਈ ਨੇ ਜਦੋਂ ਇਹ ਗੱਲ ਕਹੀ ਇਹ ਅਮਰੂ ਨਿਥਾਵਾਂ ਹੈ ਤੇ ਅਮਰਦਾਸ ਜੀ ਹੱਸ ਪਏ ਹੱਸਦਿਆਂ ਹੋਇਆ ਸਹਿਸ ਬਾ ਬਚਨ ਕੀਤਾ ਚੱਲੀ ਨਾ ਹੋਵੇ ਪਾਗਲ ਨਾ ਹੋਵੇ ਉਹ ਇਹਨੂੰ ਕੀ ਪਤਾ ਕਿ ਮੈਂ ਥਾਂ ਵਾਲਾ ਮੈਂ ਨਿਥਾਵਾਂ ਨਹੀਂ ਮੇਰਾ ਥਾਂ ਤਾਂ ਗੁਰੂ ਨਾਨਕ ਹੈ ਮੇਰਾ ਥਾਂ ਗੁਰੂ ਅੰਗਦ ਹੈ ਮੈਂ ਤੇ ਗੁਰੂ ਵਾਲਾ ਵਾਂ ਮੈਂ ਨਿਥਾਵਾਂ ਕਿੱਥੇ ਇਹ ਬਚਨ ਕਹਿੰਦੇ ਆ ਪਾਣੀ ਦੀ ਗਾਗਰ ਲੈ ਕੇ ਗੁਰੂ ਦਰਬਾਰ ਆ ਪਹੁੰਚੇ ਆਪਣੇ ਗੁਰੂ ਨੂੰ ਇਸ਼ਨਾਨ ਕਰਾਇਆ ਪਰ ਅੱਜ ਕੁਝ ਨਜ਼ਾਰਾ ਹੋਰ ਹੀ ਹੋ ਗਿਆ ਉਧਰ ਜੁਲਾਈ ਝੱਲੀ ਹੋ ਗਈ ਜਿਸਨੇ ਕਿਹਾ ਸੀ ਅਮਰੂ ਨਿਥਾਵਾਂ ਹੈ ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਸਹਿ ਸੁਭਾਅ ਹੁੰਦੇ ਨੇ ਔਰ ਉਹ ਬਦਲਦੇ ਨੇ ਅੱਜ ਉਹ ਗੁਰੂ ਅੰਗਦ ਸਾਹਿਬ ਜਿਨ੍ਹਾਂ ਦੀ ਸੇਵਾ ਅਮਰਦਾਸ ਜੀ ਕਰਿਆ ਕਰਦੇ ਸਨ ਉਹਨਾਂ ਹੈਰਾਨ ਕਰ ਦਿੱਤਾ ਦੁਨੀਆਂ ਨੂੰ ਜਦ ਆਪਣੇ ਸੇਵਕ ਅਮਰਦਾਸ ਨੂੰ ਕਿਹਾ ਅਮਰਦਾਸ ਤੁਸਾਂ ਬੜੀ ਸੇਵਾ ਕੀਤੀ ਤੁਹਾਡੀ ਸੇਵਾ ਪ੍ਰਵਾਨ ਹੋ ਗਈ ਹੁਣ ਜਿਸ ਸਿੰਘਾਸਣ ਤੇ ਗੁਰੂ ਅੰਗਦ ਸਾਹਿਬ ਬੈਠਿਆ ਕਰਦੇ ਸਨ ਉੱਥੇ ਆਪਣੇ ਸੇਵਕ ਅਮਰਦਾਸ ਨੂੰ ਬਿਠਾ ਦਿੱਤਾ ਪੰਜ ਪੈਸੇ ਨਾਰੀਅਲ ਅੱਗੇ ਰੱਖਿਆ ਪਰਿਕਰਮਾ ਕੀਤੀ ਗੁਰੂ ਅੰਗਦ ਸਾਹਿਬ ਨੇ ਆਪਣੇ ਸੇਵਕ ਅਮਰਦਾਸ ਦੀ ਪਰਿਕਰਮਾ ਕਰਕੇ ਫਿਰ ਗੁਰੂ ਨੇ ਆਪ ਆਪਣੇ ਸੇਵਕ ਨੂੰ ਮੱਥਾ ਟੇਕ ਦਿੱਤਾ ਤੇ ਕਿਹਾ ਅਮਰਦਾਸ ਹੁਣ ਤੂੰ ਸੇਵਕ ਨਹੀਂ ਹੁਣ ਤੂੰ ਗੁਰੂ ਨਾਨਕ ਦਾ ਰੂਪ ਹੋ ਗਿਆ ਹੁਣ ਤੂੰ ਗੁਰੂ ਹੈ ਤੇ ਮੈਂ ਤੇਰਾ ਸੇਵਕ ਇੰਨੇ ਨੂੰ ਉਹ ਜੁਲਾਇਆ ਵੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ ਮਹਾਰਾਜ ਇਹ ਭੁੱਲ ਗਈ ਇਹਨੂੰ ਬਖਸ਼ ਦਿਓ ਤਾਂ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਭਾਈ ਗੁਰੂ ਨਾਨਕ ਦਾ ਦਰ ਬਖਸ਼ੰਦ ਹੈ ਤੇਰੀ ਘਰਵਾਲੀ ਨੇ ਕਿਹਾ ਸੀ ਅਮਰੂ ਨਿਥਾਵਾਂ ਹੈ ਪਰ ਹੁਣ ਦੇਖੋ ਇਹ ਥਾਂ ਵਾਲਾ ਹੈ ਇਹੋ ਹੀ ਥਾਂ ਵਾਲਾ ਨਹੀਂ ਹੁਣ ਜਿਹੜੇ ਨਿਥਾਵੇਂ ਨੇ ਇਹ ਉਹਨਾਂ ਨੂੰ ਵੀ ਥਾਂ ਦੇਵੇਗਾ ਤੇ ਕਈ ਵਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ ਜਦੋਂ ਵੀ ਕੋਈ ਕੀਰਤਨ ਕਰਦਾ ਜਾਂ ਵਾਕ ਲੈਂਦਾ ਤਾਂ ਉਹ ਬਚਨ ਦੁਹਰਾਉਂਦਾ ਨਿਮਾਣਿਓ ਕੇ ਮਾਨ ਗੁਰੂ ਨਿਤਾਣਿਓ ਕੇ ਤਾਨ ਗੁਰੂ ਨਿਓਟਿਓ ਕੀ ਓਟ ਨਿਆਸਰਿਓ ਕੇ ਆਸਰੇ ਅਨੇਕਾਂ ਵਾਰ ਦਿੱਤੇ ਕਿ ਗੁਰੂ ਅਮਰਦਾਸ ਨਿਥਾਵਿਆਂ ਦਾ ਥਾਂ ਹੈ ਜਿਨ੍ਹਾਂ ਦੀ ਕੋਈ ਓਟ ਨਹੀਂ ਉਹਨਾਂ ਦੀ ਓਟ ਹੈ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਹੈ ਇਸ ਤਰ੍ਹਾਂ ਅਮਰਦਾਸ ਸੇਵਾ ਕੀਤੀ ਤੇ ਗੁਰੂ ਅਮਰਦਾਸ ਬਣ ਗਏ ਇਸ ਗੱਲ ਨੂੰ ਭੱਟਾ ਨੇ ਬਿਆਨ ਕੀਤਾ ਅੰਗਦ ਕਿਰਪਾ ਧਾਰ ਅਮਰਦਾਸ ਥਿਰ ਗੁਰੂ ਅੰਗਦ ਦੀ ਕਿਰਪਾ ਕਰਕੇ ਹੁਣ ਇਹ ਗੁਰਗਦੀ ਇਹ ਦੋਤ ਅਮਰਦਾਸ ਨੂੰ ਬਖਸ਼ ਕੇ

ਆਸ ਇੱਥੇ ਸਭ ਵੱਖੋ ਵੱਖਰੀ ਲਾ ਕੇ ਆਉਂਦੇ ਨੇ। ਕੋਈ ਧਨ ਦੀ ਆਸ ਕਰਦਾ, ਕੋਈ ਪੁੱਤਰ ਦੀ ਆਸ ਕਰਦਾ, ਕੋਈ ਧੀ ਦੀ ਆਸ ਕਰਦਾ, ਕੋਈ ਮਕਾਨ ਦੀ ਆਸ ਕਰਦਾ, ਕੋਈ ਕਾਰ ਦੀ ਆਸ ਲੈ ਕੇ ਆਉਂਦਾ, ਕੋਈ ਕਹਿੰਦਾ ਮੈਨੂੰ ਮਾਨ ਇੱਜ਼ਤ ਪ੍ਰਾਪਤ ਹੋਵੇ, ਕੋਈ ਕਹਿੰਦਾ ਹੈ ਕਿ ਮੇਰੇ ਘਰ ਸੁੱਖ ਹੋਵੇ। ਤੇ ਹੇ ਮੇਰੇ ਮਾਲਕ, ਕਈ ਐਸੇ ਵੀ ਨੇ ਜਿਹੜੇ ਕੇਵਲ ਤੇਰੇ ਦਰਸ਼ਨਾਂ ਦੀ ਆਸ ਲੈ ਕੇ ਆਉਂਦੇ, ਕਈ ਐਸੇ ਨੇ ਜਿਹੜੇ ਤੇਰੇ ਦਰ ਤੋਂ ਨਾਮ ਦੀ ਜਾਚਨਾ ਕਰਨ ਆਉਂਦੇ ਨੇ। ਅੱਜ ਉਹਨਾਂ ਦੀ ਵੀ ਆਸ ਕਬੂਲ ਹੁੰਦੀ ਹੈ। ਕਹਿੰਦੇ ਨੇ ਮੈਂ ਬੜੀ ਦੂਰੋਂ ਚੱਲ ਕੇ ਆਇਆ ਮਾਲਕ, ਤੇਰੇ ਦਰ ਤੇ ਆਸ ਲਾ ਕੇ ਬੈਠਾ, ਆਸ ਹੁਣ ਕਿਹੜੀ ਹੈ, ਮੇਰਾ ਸਭੋ ਦੁੱਖ ਗਵਾਏਗੀ। ਸਾਹਿਬ ਕਹਿੰਦੇ ਨੇ ਭਾਈ ਇਹ ਸਰੀਰ ਦਾ ਦੁੱਖ ਤੇ ਕੋਈ ਦੁੱਖ ਨਹੀਂ, ਅਗਰ ਕੋਈ ਦੁੱਖ ਹੈ ਤੇ ਜੰਮਣ ਤੇ ਮਰਨ ਦਾ, ਸਭ ਤੋਂ ਵੱਡਾ ਦੁੱਖ ਇਹ ਹੈ ਜੰਮਣ ਤੇ ਮਰਨ ਦਾ। ਹੇ ਮੇਰੇ ਮਾਲਕ, ਮੈਂ ਆਇਆ ਤੇਰੇ ਦਰ ਤੇ ਆਸ ਲਾ ਕੇ, ਮੇਰਾ ਇਹ ਦੁੱਖ ਮਿਟਾ ਦੇ। ਤੇ ਇਹ ਦੁੱਖ ਕਦੋਂ ਮਿਟਦਾ ਖਿਆਲ ਕਰਨਾ। ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ। ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਜਿਹੜਾ ਗੁਰੂ ਦੇ ਆ ਕੇ ਦਰਸ਼ਨ ਪਾ ਲੈਂਦਾ ਨਾ, ਉਹਦੇ ਜਨਮ ਤੇ ਮਰਨ ਦਾ ਗੇੜ ਮੁੱਕ ਜਾਂਦਾ ਹੈ। ਕਹਿੰਦੇ ਨੇ ਕੈਸੀ ਆਸ ਹੈ, ਬਹੁਤ ਜਨਮ ਵਿਛੜੇ ਥੇ ਮਾਂ ਦੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਜੀਓ ਚਿਰ ਭਇਓ ਦਰਸ਼ਨ ਦੇਖੇ। ਭਗਤ ਰਵਿਦਾਸ ਜੀ ਕਹਿੰਦੇ ਨੇ ਮੈਂ ਤੇ ਇਸੇ ਆਸ ਤੇ ਜਿਉਣ ਡਿਆ, ਤੇਰੇ ਦਰਸ਼ਨ ਦੇਖਣੇ ਨੇ ਭਾਵੇਂ ਚਿਰ ਬਾਅਦ ਹੀ ਹੋਣ, ਦਰਸ਼ਨ ਤੇਰੇ ਜ਼ਰੂਰ ਕਰਨੇ ਨੇ। ਭਾਈ ਇਹ ਤਾਂ ਹੀ ਹੋ ਸਕਦਾ, ਮਨ ਨੂੰ ਐਸਾ ਨਿਸ਼ਚਾ ਯਕੀਨ ਵਿਸ਼ਵਾਸ ਹੋ ਜਾਏ, ਉਹ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ, ਕਿ ਹੇ ਮੇਰੇ ਮਾਲਕ ਮੈਂ ਤੇਰੇ ਦਰਸ਼ਨ ਕਰਨ ਆਇਆ। ਤੇ ਭਗਤ ਜੀ ਕਹਿੰਦੇ ਨੇ ਕਹੋ ਰਵਿਦਾਸ ਪਰੋਂ ਤੇਰੀ ਸਾਂਭਾ, ਭੇਗ ਮਿਲੋ ਜਨ ਕਰਨਾ ਬਿਲਾਂਬਾ। ਹੇ ਮੇਰੇ ਮਾਲਕ, ਜਦ ਤੱਕ ਤੇਥੋਂ ਦੂਰ ਸਾਂ, ਮੈਂ ਦੇਰੀ ਵੀ ਬਰਦਾਸ਼ਤ ਕੀਤੀ ਹੈ ਤੇ ਦੂਰੀ ਵੀ ਬਰਦਾਸ਼ਤ ਕੀਤੀ, ਪਰ ਹੁਣ ਤੇਰੀ ਸ਼ਰਨ ਵਿੱਚ ਆ ਗਿਆ, ਹੁਣ ਨਾ ਤੇ ਦੇਰੀ ਬਰਦਾਸ਼ਤ ਹੁੰਦੀ ਹੈ ਤੇ ਨਾ ਦੂਰੀ, ਕਿਉਂਕਿ ਦੂਰੀ ਮਿਟ ਗਈ ਹੈ ਫਿਰ ਦੇਰੀ ਕਿਉਂ। ਬੇਗ ਮਿਲੋ, ਮੈਨੂੰ ਜਲਦੀ ਮਿਲ, ਜਨ ਕਰਨਾ ਬਿਲਾਂਬਾ। ਬਿਲਾਂਬਾ ਕਹਿੰਦੇ ਨੇ ਥੋੜੀ ਜਿਹੀ ਵੀ ਦੇਰ ਨਾ ਲਾ, ਢਿੱਲ ਨਾ ਲਾ, ਟਾਈਮ ਨਾ ਲਾ, ਮੈਨੂੰ ਜਲਦੀ ਮਿਲ। ਇਸ ਲਈ ਸਾਧ ਸੰਗਤ ਆਓ, ਇਹ ਅੰਮ੍ਰਿਤ ਵੇਲਾ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ, ਬਹੁਤ ਕਰਮਾਂ ਵਾਲਿਆਂ ਨੂੰ। ਖਿਆਲ ਕਰਿਆ ਕਰੋ, ਗੁਰਸਿੱਖ ਦੇ ਵਾਸਤੇ ਗੁਰੂ ਦੀਆਂ ਹਰ ਵਕਤ ਬਾਹਾਂ ਫੈਲੀਆਂ ਹੋਈਆਂ ਨੇ, ਆਵਾਜ਼ ਦਿੰਦੇ ਨੇ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਓਏ ਆ ਭਾਈ ਆ, ਮੈਂ ਤਾਂ ਤੇਰੀ ਉਡੀਕ ਵਿੱਚ ਹਾਂ, ਮੈਂ ਤੇਰੀ ਇੰਤਜ਼ਾਰ ਪਿਆ ਕਰਨਾ, ਤੇ ਤੂੰ ਅਜੇ ਸੁੱਤਾ ਹੀ ਨਹੀਂ ਉੱਠਿਆ। ਜੇ ਤੂੰ ਸੁੱਤਾ ਨਹੀਂ ਉੱਠਿਆ ਤੇ ਪਾਠ ਕਦੋਂ ਕਰੇਗਾ, ਜੇ ਪਾਠ ਨਹੀਂ ਕੀਤਾ ਤੇ ਗੁਰੂ ਘਰ ਕਦੋਂ ਆਵੇਗਾ, ਤੇ ਜੇ ਗੁਰੂ ਘਰ ਨਹੀਂ ਆਇਆ ਤੇ ਉਸ ਮਾਲਕ ਨਾਲ ਕਦੋਂ ਜੁੜੇਗਾ, ਕਦੋਂ ਉਹਦੇ ਨਾਲ ਤੇਰੀ ਪ੍ਰੀਤ ਲੱਗੇਗੀ। ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਓ ਭਾਈ ਇਹ ਬਾਣੀ ਗੁਰਸਿੱਖ ਵਾਸਤੇ ਹੈ ਤੇ ਗੁਰਸਿੱਖ ਨੇ ਸੁਣਨੀ ਹੈ, ਤੇ ਆਪਾਂ ਇਹ ਦੋ ਚੀਜ਼ਾਂ ਜ਼ਰੂਰ ਪ੍ਰਾਪਤ ਕਰੀਏ, ਅੰਮ੍ਰਿਤ ਤੇ ਅੰਮ੍ਰਿਤ ਵੇਲਾ। ਕਿਉਂਕਿ ਜਦ ਤੱਕ ਸਿੱਖ ਪੰਥ ਅੰਦਰ ਇਹ ਦੋ ਚੀਜ਼ਾਂ ਰਹੀਆਂ ਨੇ, ਚੜ੍ਹਦੀ ਕਲਾ ਵਿੱਚ ਰਿਹਾ, ਜਦੋਂ ਇਹ ਦੋਵੇਂ ਖੁਸ ਗਈਆਂ ਇਹ ਟਹਿੰਦੀ ਕਲਾ ਵਿੱਚ ਤੁਰਨਾ ਸ਼ੁਰੂ ਹੋ ਗਿਆ। ਸਾਡੇ ਕੋਲ ਇਹ ਵਸਤ ਖੁਸ ਗਈ ਹੈ, ਠੀਕ ਹੈ, ਅਸੀਂ ਇਹਨਾਂ ਮੁਲਕਾਂ ਵਿੱਚ ਆ ਤੇ ਗਏ ਹਾਂ, ਇੱਥੇ ਆ ਕੇ ਅਸੀਂ ਬੜਾ ਕੁਝ ਗਵਾਇਆ, ਪਾਇਆ ਕੁਝ ਵੀ ਨਹੀਂ। ਮੈਂ ਨਹੀਂ ਕਹਿੰਦਾ, ਜਿਹਨੂੰ ਵੀ ਵੇਖ ਲਓ ਤੁਸੀਂ ਮਿਲ ਕੇ, ਉਹ ਕਹਿੰਦਾ ਰਹਿਣ ਨੂੰ ਮਨ ਨਹੀਂ ਕਰਦਾ, ਮਜਬੂਰਨ ਰਹਿ ਰਹੇ ਹਾਂ। ਭਾਈ ਜੇ ਕੋਈ ਮਜਬੂਰੀ ਹੈ ਤੇ ਚਲੋ ਗੁਰੂ ਨਾਲ ਹੀ ਮਿਲ ਲਓ, ਗੁਰੂ ਘਰ ਹੀ ਆ ਜਾਓ, ਜਿੱਥੇ ਆ ਕੇ ਕੁਝ ਦੇਰ ਤੇ ਮਨ ਨੂੰ ਸਕੂਨ ਚੈਨ ਆਰਾਮ ਮਿਲੇ।
ऐसी गल नहीं है। इत्थे रह के भी असी बड़ा कुछ गुरु को प्राप्त कर सकते हाँ। आओ ये दो चीजा जरूर हासिल करो, अमृत ते अमृत वेला, क्योंकि जिहदे कोल अमृत ही अमृत वेला है उहदे कोल सब कुछ है, ते जिहदे कोल दोवें चीजा खुस गईयां उहदे कोल कुछ भी नहीं है, वह खाली है। सतगुरु बख्शिश करे, सतगुरु रहमत करे। अज अमृत वेले तो तुसा सतगुरु दे दर ते हाजरियां भर के संपूर्ण श्री आसा जी दी वार दा कीर्तन सुन। आसा दी वार दा कीर्तन ओ है, धन गुरु नानक पातशाह दा हुक्म है, जिहड़ा मन करके करे ते मन करके सुने उहदियां आसां पूरियां हो जांदियां। ते असीं जिन्ने भी बैठे हां आस ला के बैठे हां, सब को आसे तेरी बैठा, सारी सृष्टि तेरी आस ते जीवत है। कोई है ऐसा जिन्हों मालिक तेरी आस ना होवे? हर कोई तेरी आस ला के बैंदा है। आपां अरदास करिए सतगुरु साडियां आसां पूरियां करन, अपने दर ते हाजरी लाउंदे होए। आओ प्यार शब्दा सहित सारे मिलके रसना नूं पवित्र करो, एक दो मिनट आपां सिमरन विच भी लाइए।

ਚੜ੍ਹੀਆਂ ਤੇ ਚੜ੍ਹੇ ਆਰੇ ਨਾਲ ਚੀਰੇ ਗਏ ਉੱਚੀਆਂ ਖੱਲਾਂ ਤੇ ਲਹਾਈਆਂ ਸਵਾ ਮਰਦੇ ਕਿਸਨੇ ਕੀਤੇ ਉਹਨਾਂ ਦਾ ਧਿਆਨ ਕਰ ਇੱਕ ਵਾਰੀ ਗੱਜ

ਬਹੁਤ ਪੁਰਾਣੇ ਬਜ਼ੁਰਗ ਲੇਖਕ ਹੋਏ ਨੇ, ਰਾਈਟਰ ਹੋਏ ਨੇ। ਉਹਨਾਂ ਨੇ ਬਹੁਤ ਪਿਆਰਾ ਲਿਖਿਆ ਹੈ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਘ ਜੋੜੀ ਹੈ, ਬਾਹੀ ਜਨਾ ਦੀ ਪਕੜੀ ਹੈ, ਸਿਰ ਦੀਜੈ ਬਾਹੀ ਨਾ ਛੋਟੀ ਹੈ। ਅਸੀਂ ਜਕਾਰਾ ਬੁਲਾਵਾਂਗੇ, ਤੁਸੀਂ ਸਾਰਿਆਂ ਨੇ ਉੱਚੀ ਵਾਂਹ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਵਾਂਹ।

ਉਹਦੇ ਗੁਣਾਂ ਤੇ ਮੈਂ ਜ਼ਿੰਦਗੀ ਤੋਰ ਲਵਾਂ, ਮੇਰਾ ਮੇਲ ਕਰਾ ਦੇ। ਬਾਬਾ ਦੀਪ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਤੇ ਕਿਤੇ ਹੋ ਜਾਣ ਤੇ ਪਤਾ ਨਹੀਂ ਸਾਰੇ ਵੀ ਜਾਣਗੇ ਨਾ। ਆ ਮੰਗਣਾ ਸਾਧੂ ਜਨ ਦਿਓ ਮਿਲਾਏ, ਬਾਬਾ ਦੀਪ ਸਿੰਘ ਦੇ ਗੁਣਾਂ ਵਰਗੇ ਗੁਣ ਪੰਜ ਪੈਸੇ ਦਸ ਪੈਸੇ ਸਾਡੇ ਚ ਵੀ ਆ ਜਾਣ।

ਬਾਬਾ ਜੀ ਦੇ ਗੁਣ ਪਤਾ ਕਿੱਥੋਂ ਲੱਗਣਗੇ? ਬਾਬਾ ਜੀ ਦਾ ਜੀਵਨ ਪੜ੍ਹ ਕੇ। ਮੈਂ ਸ਼ੋਰਟ ਜਿਹਾ ਹੀ ਕਰਦਾ। ਜਦੋਂ ਅੰਮ੍ਰਿਤ ਛਕਾਇਆ ਨਾ ਕਲਗੀਧਰ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਪਹੁ ਪਿੰਡ ਭਰਪੂਰ ਜਵਾਨੀ, ਉਦੋਂ ਹੀ ਚਾਅ ਚੜ ਗਿਆ ਮੈਂ ਵੀ ਛਕਣਾ। ਹੁਣ ਕਛਹਿਰਾ ਪਹਿਨਣਾ ਹੈ। ਮਾਤਾ ਪਿਤਾ ਨਾਲ ਜਦੋਂ ਆਏ ਆਨੰਦਪੁਰ ਸਾਹਿਬ ਦੇ ਦਾਤ ਲੈਣ ਲਈ, ਮੇਰੇ ਗੁਰੂ ਦੀ ਕਿਰਪਾ ਨਾਲ ਪਉਵਿੰਡ ਸਾਹਿਬ ਅਜਾਇਬ ਘਰ ਬਣਨਾ ਜੀ। ਅਜੇ 15 ਦਿਨ ਹੋਏ ਨੇ, 47 ਸੀਨ ਜਿਹੜੇ ਨੇ ਨਾ ਉਹ ਪਾਸ ਕੀਤੇ ਨੇ। ਉਹਨਾਂ ਚ ਇਹ ਵੀ ਸੀਨ ਹੈ ਬਾਬਾ ਜੀ ਆਪਣੇ ਪਰਿਵਾਰ ਨਾਲ ਆਉਂਦੇ ਪਏ ਨੇ, ਉਹ ਪੁਰਾਣਾ ਟਾਂਗੇ ਵਿਖਾਏ ਨੇ, ਪੁਰਾਣੇ ਸਮੇਂ ਦੀਆਂ ਚੀਜ਼ਾਂ। ਕੁਝ ਨਵੇਂ ਜ਼ਮਾਨੇ ਮੁਤਾਬਕ ਅੱਜ ਕੱਲ੍ਹ ਅਜਾਇਬ ਘਰ ਚੱਲ ਪਏ ਨੇ। ਇੱਕ ਹੁੰਦਾ ਅਜਾਇਬ ਘਰ ਨੂੰ ਫਿਰ ਕੇ ਵੇਖਣਾ, ਇੱਕ ਵੇਖਣ ਵਾਲਾ ਇੱਕ ਜਗ੍ਹਾ ਖਲੋ ਜੇ ਤੇ ਤਸਵੀਰਾਂ ਚੱਲਦੀਆਂ, ਉਹ ਦੇਖਾਂਗੇ ਜਿਵੇਂ ਵੀ ਬਾਬਾ ਜੀ ਕਿਰਪਾ ਕਰਨ। ਇੱਕ ਕੰਪਿਊਟਰ ਸਿਸਟਮ ਵੀ ਹੈ ਬਈ, ਕੁਰਸੀਆਂ ਤੇ ਬਾਦੋ ਤੇ ਸਾਰੇ ਜਿਹੜੇ ਪੋਜ ਚੱਲਦੇ ਆਣਗੇ। ਮਾੜਾ ਜਿਹਾ ਧਿਆਨ ਚੋਂ ਕੱਢੀਦਾ, ਕਿਸੇ ਹੋਮੇ ਵੱਸ ਨਹੀਂ, ਆਪ ਜੀ ਦੀ ਅਸੀਸ ਮਿਲ ਜੇ, ਸੰਗਤ ਦੇ ਧਿਆਨ ਚੋਂ ਚੀਜ਼ ਨਿਕਲ ਜੇ ਹੀ ਬੜੀ।

ਬਾਬਾ ਜੀ ਜਦੋਂ ਪਹੁ ਪਿੰਡ ਤੋਂ ਆਏ ਅਨੰਦਪੁਰ ਸਾਹਿਬ ਇਹ ਦਾਤ ਪ੍ਰਾਪਤ ਕੀਤੀ ਅੱਠ ਦਸ ਦਿਨ ਬੀਤ ਗਏ ਮਾਤਾ ਜੀ ਕਹਿੰਦੇ ਘਰ ਚੱਲੋ ਕਹਿੰਦੇ ਮੈਂ ਜਾਣਾ ਨਹੀਂ ਸ਼ੋਰਟ ਕਰਦਾ ਪਿਆ ਕਲਗੀਧਰ ਕਹਿੰਦੇ ਵੀ ਮਾਤਾ ਜੀ ਕਹਿੰਦੇ ਨੇ ਜਾਓ ਬਾਬਾ ਜੀ ਚੁੱਪ ਮਾਲਕ ਕੇ ਕੀ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਵੀ ਕੀਤਾ ਫਿਰ ਮਾਤਾ ਪਿਤਾ ਜੀ ਨੂੰ ਬਈ ਇਹਨਾਂ ਦਾ ਮਨ ਇੱਥੇ ਰਹਿ ਕੇ ਸੇਵਾ ਕਰਨ ਤੇ ਹੈ ਇਹ ਦੀਪ ਇਹਨੇ ਕਈ ਬੂਝੇ ਦੀਵੇ ਜਗਾਉਣੇ ਜਗਾਉਣੇ ਕੀ ਅੱਜ ਤੱਕ ਜਗਾ ਰਹੇ

ਲੱਗਦਾ ਤੁਹਾਨੂੰ ਵੀ ਨਾਲ ਪੂਰਾ ਬਰਾਬਰ ਬਰਾਬਰ ਨਾਲ ਜੋੜ ਲਵਾਉਣਾ ਗੁਰੂ ਦੀ ਕੀਰਤੀ ਕਰਨ ਵਾਸਤੇ ਤੁਸੀਂ ਸਾਰੇ ਅੱਜ ਰਲ ਮਿਲ ਕੇ ਜੁੜ ਬੈਠੇ ਹੋ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ। ਇਹਨਾਂ ਦਿਨਾਂ ਵਿੱਚ ਅਸੀਂ ਖਾਸ ਕਰਕੇ ਬਹੁਤ ਜ਼ੋਰ ਦਿੰਦੇ ਹਾਂ ਪ੍ਰਚਾਰਕ, ਸਾਡਾ ਫਰਜ਼ ਹੈ ਸਾਧ ਸੰਗਤ ਜੀਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਇੱਕ ਵਾਰੀ ਕਹਿ ਦਿਓ ਜੀ ਅੱਧ ਕਿਛ ਕਿਰਪਾ ਕੀਤਾ ਗੁਰੂ ਸੱਚੀ ਨਦਰ ਕਰੇ।

ਸ਼ਬਦ ਰਤਨ ਜਿਸ ਮਨ ਲਗਾ ਹੋਆ ਸੁਆ ਸ਼ਬਦ ਸੇ ਤੇ ਮਨ ਮਿਲਿਆ।